ਗਾਲ ਖਾਏ ਕਿਚ ਹੱਥੋਂ ਦੇ ਨਾਨਕ ਰਾਹ ਪਛਾਣ ਸੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰ ਨਹਾਵੰਦਾ ਗੁਰ ਕੇ ਬਚਨ ਉਚਾਰ ਕੇ ਧਰਮਸਾਲ ਦੀ ਸੁਰਤ ਕਰਨ ਦਾ ਸਾਧ ਸੰਗਤ ਵਿੱਚ ਜਾਏ ਕੇ ਗੁਰਬਾਣੀ ਦੇ ਪ੍ਰੀਤ ਸੁਣਨ ਦਾ ਸ਼ੰਕਾ ਮਨੋ ਮਿਟਾਏ ਕੇ ਗੁਰਸਿੱਖਾਂ ਦੀ ਸੇਵ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤਨ ਦਾ।

आस पहर हर जाए के मन इच पुजाई, मन इच पुजाई कर सेवा सेवक प्रण प्रेम।

भगत नू गुरु प्यार वाले नू बिना गुरु के दर्शन ते गुरु के दर्शन दे भी दो अर्थ ने ना एक ता दीदार जिहड़ी अखां नाल करने आप एक दर्शन संस्कृत फलसफे नू कहिंदे ने जो गुरु की फलासफी है जे उहनू नहीं समझिया ते दर्शन सदा अधूरे रह जाण सतगुरु नू सब को देखदा जेता जगत संसार ਡਿੱਠੇ ਮੁਕਤ ਨਾ ਹੋਵੇ ਚਿੱਚਰ ਗੁਰ ਸ਼ਬਦ ਨਾ ਕਰੇ ਪਿਆ ਗੁਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਗੁਰੂ ਕੇ ਸ਼ਬਦ ਦੀ ਵਿਚਾਰ ਗੁਰੂ ਕੇ ਬਚਨਾਂ ਦਾ ਅਧਿਐਨ ਗੁਰੂ ਕੇ ਬਚਨਾਂ ਦੀ ਕਮਾਈ ਨਾ ਕੀਤੀ ਉਹਨਾਂ ਚਿਰ ਕੇਵਲ ਆਏ ਮੱਥਾ ਟੇਕ ਕੇ ਤੁਰ ਗਏ ਤਾਂ ਪਿਆਰ ਬੜਾ ਅਧੂਰਾ ਇਸ ਤਰ੍ਹਾਂ ਵੇਖਿਆ ਗੱਲ ਨਹੀਂ ਬਣਨੀ ਅੱਖਾਂ ਨਾਲ ਗੁਰੂ ਕੇ ਸੋਹਣੇ ਦਰਸ਼ਨ ਦਿਦਾਰੇ ਤੇ ਮਨ ਨਾਲ ਗੁਰੂ ਕੇ ਦਰਸ਼ਨ ਭਾਵ ਗੁਰੂ ਕੇ ਫਲਾਸਫੀ ਦੀ ਵਿਚਾਰ ਗੁਰਮਤ ਦੀ ਵਿਚਾਰ ਚੱਲੇ ਮਨ ਤਨ ਕਰਕੇ ਇੱਥੇ ਮਹਾਰਾਜ ਕਹਿੰਦੇ ਨੇ ਨਹੀਂ ਰਹਿ ਸਕਦਾ ਗੁਰੂ ਕਾ ਸਿੱਖ ਗੁਰੂ ਕੇ ਦੋਹਾਂ ਦਰਸ਼ਨਾਂ ਬਿਨਾ ਫਲਾਸਫੀ ਬਿਨਾ ਤੇ ਦੇਖੇ ਬਿਨਾ ਗੁਰੂ ਨੂੰ ਕੋਈ ਨਹੀਂ ਇਹਦਾ ਗੁਜ਼ਾਰਾ ਹੁੰਦਾ ਦਾਸਾਂ ਨੇ ਭਾਵੇ ਬਿਨ ਦਰਸਾਵੇ ਇੱਕ ਖਿਣ ਧੀਰਜ ਕਿਉਂ ਕਰੇ ਨਾਮ ਬਿਹੂਣਾ ਤਨ ਮਨ ਹੀਣਾ ਜਲ ਬਿਨ ਮੱਛਲੀ ਜਿਉਂ ਮਰੇ ਬੰਦਾ ਤੜਫਦਾ ਫਿਰਦਾ ਰਹਿ ਜਾਂਦਾ ਗੁਰੂ ਤੋਂ ਟੁੱਟਿਆ ਈਸ਼ਵਰ ਤੋਂ ਟੁੱਟਿਆ ਹੋਇਆ ਨਾਮ ਤੋਂ ਟੁੱਟਿਆ ਹੋਇਆ ਬੰਦਾ ਮਨ ਕਰਕੇ ਤਨ ਕਰਕੇ ਬੇਚੈਨੀ ਵਿੱਚ ਰਹਿੰਦਾ ਜਿਵੇਂ ਮੱਛੀ ਪਾਣੀ ਚੋਂ ਬਾਹਰ ਕੱਢ ਕੇ ਸੁੱਟ ਦੇਈਏ ਉਹਨੂੰ ਕਹੀਏ ਤਾਂ ਕੇਵਲ ਸਰੀਰ ਕਰਕੇ ਤੜਫ ਰਹੀਏ ਮਨ ਤਾਂ ਇਹਦਾ ਸੁਖੀ ਹੈ ਕੋਈ ਨਹੀਂ ਮਨ ਸੁਖੀ ਰਹਿੰਦਾ ਉਹ ਜਿਹੜੀ ਸਰੀਰ ਕਰਕੇ ਤੜਫ ਰਹੀ ਹੈ ਅੰਦਰੋਂ ਵੀ ਦੁਖੀ ਤੇ ਜਿਹੜਾ ਬੰਦਾ ਅੰਦਰੋਂ ਦੁਖੀ ਹੈ ਉਹ ਸਰੀਰ ਕਰਕੇ ਵੀ ਤਕਰੀਬਨ ਦੁਖੀ ਹੁੰਦਾ ਹੈ ਤੁਸੀਂ ਦੇਖਿਆ ਬੰਦੇ ਨੂੰ ਗੁੱਸਾ ਆ ਜਾਵੇ ਕਹਿੰਦਾ ਮੇਰਾ ਤਾਂ ਤਨ ਮਨ ਪਿਆ ਸੜਦਾ ਕਹਿੰਦਾ ਔਰ ਉਹ ਜਿਹੜੀ ਚਿਹਰਾ ਵੀ ਲਾਲ ਸੂਹਾ ਹੋ ਜਾਏਗਾ ਹੱਥ ਪੈਰ ਕੰਬਣ ਲੱਗ ਪੈਣਗੇ ਹੁਣ ਗੁੱਸਾ ਤਾਂ ਮਨ ਨੂੰ ਆਇਆ ਤੇਰੇ ਸਰੀਰ ਨੂੰ ਕੀ ਹੋ ਗਈ ਔਰ ਇੱਕ ਦਿਨ ਐਸਾ ਵੀ ਆਵੇਗਾ ਡਾਕਟਰ ਕਹਿਣਗੇ ਗੁੱਸਾ ਨਾ ਕਰਿਆ ਕਰ ਤੇਰਾ ਖਾਣਾ ਤੈਨੂੰ ਕੋਈ ਨਹੀਂ ਹਜ਼ਮ ਹੁੰਦਾ ਤੇਰਾ ਮੈਦਾ ਕੰਮ ਨਹੀਂ ਕਹਿੰਦਾ ਕਿਉਂ ਮੈਦਾ ਤਾਂ ਸਰੀਰ ਹੈ ਮੈਦਾ ਤਾਂ ਸਰੀਰ ਦਾ ਕੇਂਦਰ ਹੈ ਗੁੱਸੇ ਦਾ ਦਿਮਾਗ 'ਚ ਗੁੱਸੇ ਦਾ ਮੈਦੇ ਨਾਲ ਕੀ ਤਲਕ ਹੈ ਬਹੁਤ ਵੱਡਾ ਤਲਕ ਕ੍ਰੋਧ ਕਰਨ ਵਾਲਾ ਚਿੰਤਾ ਕਰਨ ਵਾਲਾ ਅੱਜ ਨਹੀਂ ਤੇ ਕੱਲ੍ਹ ਨੂੰ ਬਹੁਤ ਬੜਾ ਬਿਮਾਰ ਹੋ ਜਾਏਗਾ ਸਰੀਰ ਤੇ ਮਨ ਦਾ ਬੜਾ ਸੰਬੰਧ ਹੈ ਪਿਆਰ ਮਨ ਤੇ ਤਨ ਦੋਹਾਂ ਤਰੀਕਿਆਂ ਦੇ ਨਾਲ ਪੁੱਗਦਾ ਹੈ ਇੱਕ ਤਰੀਕੇ ਨਾਲ ਕੋਈ ਨਹੀਂ ਪੁੱਗਦਾ ਮਹਾਰਾਜ ਕਹਿੰਦੇ ਨੇ ਜਿਹੜੇ ਟੁੱਟ ਗਏ ਨੇ ਪਿਆਰ ਤੋਂ ਉਹਨਾਂ ਦਾ ਮਨ ਤੇ ਤਨ ਦੋਵੇਂ ਕਮਜ਼ੋਰ ਬੇਚੈਨ ਦੁਖੀ ਰਹਿੰਦੇ ਨੇ ਨਾਮ ਬਿਹੂਣਾ ਤਨ ਮਨ ਹੀਣਾ ਜਲ ਬਿਨ ਮੱਛਲੀ ਜਿਉਂ ਮਰੇ ਤੇ ਕਹਿੰਦੇ ਨੇ ਮੈਨੂੰ ਇਹੋ ਜਿਹੀ ਮੌਤ ਇਹੋ ਜਿਹਾ ਤੜਫਣਾ ਇਹੋ

ਸਤਿ ਸੰਗਤ ਜੀ, ਸਾਰੀ ਸੰਗਤ, ਜਿੰਨੇ ਗੁਰਸਿੱਖ ਅਸੀਂ ਮਾਈ ਭਾਈ ਹਾਜ਼ਰ ਬੈਠੇ ਹਾਂ, ਮੈਨੂੰ ਇੱਕ ਵਿਸ਼ਵਾਸ ਹੋਇਆ ਕਿ ਸਤਿਗੁਰੂ ਜ਼ਿੰਦਗੀ ਦੀਆਂ ਗੱਲਾਂ, ਜ਼ਿੰਦਗੀ ਦੇ ਕੰਮ ਤੇ ਮਨੁੱਖ ਸਾਰੀ ਜ਼ਿੰਦਗੀ ਕਰਦਾ ਰਹਿੰਦਾ, ਪਰ ਜਿੰਨੇ ਗੁਰਸਿੱਖ ਮਾਈ ਭਾਈ ਤੁਸੀਂ ਹੁਣ ਬੈਠੇ ਹੋ ਨਾ, ਅੱਜ ਇੱਕ ਐਸਾ ਤਿਉਹਾਰ ਹੈ ਜੋ ਸੰਸਾਰ ਵਿੱਚ ਸਿੱਖ ਜਗਤ ਦਾ ਇੱਕ ਸਭ ਤੋਂ ਵੱਡਾ ਤੇ ਮਹਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਵੇਖ ਲਓ, ਅਸੀਂ ਕਿੰਨੇ ਪਿੱਛੇ ਹਾਂ। ਭਾਵੇਂ ਕੁਝ ਵੀ ਹੈ, ਲੋਕਾਂ ਕੰਮਾਂ ਤੇ ਵੀ ਜ਼ਰੂਰ ਜਾਣਾ ਹੋਵੇਗਾ, ਤੇ ਫੰਕਸ਼ਨ ਕੇਵਲ 10:15 ਤੱਕ ਸਾਰਾ ਹੈ, ਤਾਂ ਜਿਨ੍ਹਾਂ ਉੱਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਹੈ ਉਹਨਾਂ ਦੀ ਹਾਜ਼ਰੀ ਲੱਗੀ ਹੈ। ਭਾਈ ਦਵਿੰਦਰ ਸਿੰਘ ਜੀ ਸਿੱਖ ਜਗਤ ਦੇ ਬਹੁਤ ਵੱਡੇ ਮਹਾਨ ਕੀਰਤਨੀਆਂ ਨਹੀਂ, ਗਾਇਕ, ਔਰ ਤੁਸੀਂ ਅਜੇ ਉਸ ਨੂੰ ਨਹੀਂ ਸੁਣਿਆ। ਅੱਜ ਮੈਂ ਉਹਨਾਂ ਨੂੰ ਥੱਲੇ ਥੋੜ੍ਹਾ ਜਿਹਾ ਤਾੜਿਆ ਸੀ ਵੀ ਚੰਗੀ ਤਰ੍ਹਾਂ ਗਾਣਾ, ਟਾਲ ਕੇ ਨਹੀਂ ਜਾਣਾ, ਕਿਉਂਕਿ ਸਿੱਖ ਜਗਤ ਵਿੱਚ, ਸਾਡੇ ਦੇਸ਼ ਵਿੱਚ ਸੰਗੀਤ ਦੀ ਕੀਮਤ ਘਟੀ ਹੈ ਗੁਰਦੁਆਰਿਆਂ 'ਚ, ਇਸ ਵਾਸਤੇ ਉਹ ਛੱਡ ਹੀ ਗਏ ਹਨ। ਇਹ ਆਲ ਇੰਡੀਆ ਸੰਗੀਤ ਕਾਨਫਰੰਸ ਵਿੱਚ ਕਲਕੱਤੇ, ਜਿੱਥੇ ਨਜ਼ਾਕਤ ਸਲਾਮ ਤੋਰੀ, ਬੜੇ ਗੁਲਾਮ ਅਲੀ ਖਾਨ, ਸਾਰੇ ਲੋਕਾਂ ਨੇ ਗਾਇਆ, ਔਰ ਇੱਥੇ ਇਹ ਬੰਦਾ ਹੈ ਸਿੱਖਾਂ ਵਿੱਚੋਂ ਜਿਸ ਨੇ 2.5 ਘੰਟੇ ਕਰਾ ਗਾਇਆ, 2.5 ਘੰਟੇ, ਔਰ ਬੜਾ ਵੱਡਾ ਮਾਣ ਪ੍ਰਾਪਤ ਕੀਤਾ। ਰੇਡੀਓ ਸਟੇਸ਼ਨ ਸਾਰਿਆਂ 'ਤੇ ਇਹਨਾਂ ਦੀ ਬੜੀ ਸਤਿਕਾਰ ਅਤੇ ਇੱਜ਼ਤ ਹੈ, ਮੇਰੇ ਦਿਲ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਹੈ। ਇੱਕ ਬਹੁਤ ਵੱਡੇ ਗੁਣੀ ਹੋਣ ਦੇ ਨਾਤੇ ਅਸੀਂ ਤਿਆਰੇ ਸੁਣ ਸੁਣਾ ਕੇ ਸਿੱਖੇ ਹੋਏ ਹਾਂ, ਇਹਨਾਂ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਮੈਂ ਤਾਂ ਆਪਣੇ ਆਪ ਨੂੰ ਵਿਦਿਆਰਥੀ ਸਮਝਦਾ, ਅਤੇ ਗੁਰੂ ਸਾਹਿਬ ਤਾਂ ਐਵੇਂ ਆਸਰਾ ਲੈ ਕੇ ਹੀ ਸ਼ੁਰੂ ਹੋਈਦਾ, ਅਤੇ ਇਹ ਬਹੁਤ ਵੱਡੇ ਗੁਣੀ ਹਨ। ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਉਹਨਾਂ ਦਾ ਐਸੇ ਇਹੋ ਜਿਹੇ ਮੌਕੇ 'ਤੇ ਇਸੇ ਤਰ੍ਹਾਂ ਦੇ ਚੰਗੇ ਗੁਣੀ ਬੰਦੇ ਜ਼ਰੂਰ ਸੱਦਣੇ ਚਾਹੀਦੇ ਨੇ। ਸੋ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਤੁਸੀਂ ਜਿੰਨੇ ਬੈਠੇ ਹੋਏ ਹੋ ਸਾਰੇ ਉਹੀ ਹੋ ਕਿ ਜਿਨ੍ਹਾਂ ਨੂੰ ਕਰੀਮ ਕਿਹਾ ਜਾਂਦਾ ਹੈ ਕਿ ਸਾਰੀ ਚੀਜ਼ ਦਾ ਤੱਤ ਨਿਚੋੜ, ਸਿਆਣੇ ਸਿਆਣੇ ਮਨੁੱਖ ਬੈਠੇ ਹੋ, ਅਤੇ ਥੋੜ੍ਹਾ ਕੁ ਚਿਰ ਆਪ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਲਓ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਹਾਸਲ ਕਰੋ।

0: ਸਤਿ ਸ਼੍ਰੀ ਅਕਾਲ ਜੀ। ਇਹ ਜਿਹੜੇ ਕੰਮ ਨਾ ਸੰਗੀਤ ਦਾ, ਤਾਲ ਦਾ, ਸਾਥ ਦਾ, ਇਹ ਉਹਨਾਂ ਲੋਕਾਂ ਦਾ ਕੰਮ ਹੈ ਜਿਹੜੇ ਕਲਾਸੀਕਲ ਹੀ ਸਿਰਫ ਗਾਉਂਦੇ ਆ ਅਤੇ ਜਿਹਨਾਂ ਦਾ ਬੜਾ ਰਿਆਜ਼। ਅਸੀਂ ਖਰੇ 10 ਸਾਲ ਬਾਅਦ ਖਰੇ, ਜਿਸ ਨੂੰ ਮੈਂ ਐਵੇਂ ਬੈਠੇ ਬੈਠੇ ਸੋਚਿਆ ਵੀ ਮੌਲੀ ਕੋਲਾ ਉੱਥੇ ਗਾਣਾ ਹੈ ਅਤੇ ਪਤਾ ਹੀ ਨਹੀਂ ਕੀ ਗਾਣਾ ਹੈ, ਤਾਂ ਉੱਥੇ ਉੱਥੇ ਬੈਠੇ ਬੈਠੇ ਹਾਂ ਪੁਰਾਣੀ ਯਾਦ ਜਿਹੜੀ ਸੀ ਕੋਈ ਦਿਮਾਗ ਵਿੱਚੋਂ ਕੱਢੀ, ਸਿੱਖਿਆ ਤਾਂ ਹੈ ਸੀ ਅਤੇ ਥੋੜ੍ਹਾ ਜਿਹਾ ਇਸਦਾ ਰੰਗ ਜਿਹੜਾ ਜ਼ਰੂਰ ਦਿਖਾਉਣਾ ਚਾਹੀਦਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸ਼ਬਦ ਹੈ, ਜਿਹੜੇ ਸ਼ਬਦ ਵਿੱਚ ਕੋਈ ਰਾਗ ਰੇਖਿਆ ਉਹ ਜ਼ਰੂਰ ਪੜ੍ਹਨਾ ਚਾਹੀਦਾ। ਸੋ ਇਹ ਮਾਲੀ ਗਾਣਾ ਹੈ, ਤਾਂ ਇੱਕ ਬੜਾ ਪੁਰਾਤਨ ਰਾਗ ਹੈ। ਭਾਈ ਸਮੁੰਦ ਸਿੰਘ ਵਰਗੇ ਜੋ ਪੁਰਾਣੇ ਰਬਾਬੀ ਹੁੰਦੇ ਸਨ, ਭਾਈ ਮੋਤੀ, ਭਾਈ ਲਾਲ, ਭਾਈ ਦੇਸਾ, ਉਹ ਲੋਕਾਂ ਦਾ ਇਹ ਮਾਸਟਰਪੀਸ ਰਾਗ ਹੁੰਦੇ ਸਨ। ਉਹ ਇਹਨਾਂ ਨੂੰ ਬਹੁਤ ਜ਼ਿਆਦਾ ਤਗੜੇ ਹੋ ਕੇ ਗਾਉਂਦੇ, ਉਹ ਤਾਂ ਇਹਨਾਂ ਨੂੰ ਇਸ ਤਰ੍ਹਾਂ ਗਾਉਂਦੇ ਹੁੰਦੇ ਸਨ ਜਿਵੇਂ ਆਮ ਲੋਕ ਪਹਾੜੀ ਗਾਉਂਦੇ ਹਨ ਇੰਨੇ। ਪਰ ਇਹ ਕੰਮ ਬੜੀ ਮਿਹਨਤ ਮੰਗਦਾ, ਇੱਥੇ ਤੁਸੀਂ ਸੁਣ ਰਹੇ ਹੋ, ਜੇ ਪੰਜਾਬ ਹੁੰਦਾ ਤਾਂ ਸ਼ਾਇਦ ਟੇਬਰ ਕਾਰਡ ਵਾਲਾ ਵੀ ਉੱਠ ਕੇ ਤੁਰ ਜਾਂਦਾ। ਔਰ ਇਸ ਤਰ੍ਹਾਂ ਗਾਉਣ ਵਾਲੇ ਨੂੰ ਉੱਥੇ ਸ਼ਦਾਈ ਕਹਿੰਦੇ ਨੇ ਹੁਣ ਅੱਜ ਕੱਲ੍ਹ, ਇਹ ਕੁਝ ਨਹੀਂ। ਇੰਨੀ ਸਿੱਖਾਂ ਦੀ ਉੱਥੇ ਬੁੱਧੀ ਭ੍ਰਿਸ਼ਟ ਹੋਈ ਹੈ, ਕੀਰਤਨ ਕੀਰਤਨ ਹੀ ਨਹੀਂ ਰਿਹਾ ਉੱਥੇ। ਅਤੇ ਭਾਈ ਅਮਰਿੰਦਰ ਸਿੰਘ ਨੂੰ ਮੈਂ ਥੱਲੇ ਕਾਫੀ ਤਾੜਿਆ ਸੀ, ਮੈਂ ਐਵੇਂ ਨਾ ਤੁਸੀਂ ਜਿਵੇਂ ਉੱਥੇ, ਕਹਿੰਦਾ ਕਰਨਾ ਕੀ ਹੈ, ਇੰਨੀ ਕੀਤੀ ਕਿਰਤ, ਇੰਨੀ ਮਿਹਨਤ ਕੀਤੀ, ਜ਼ਾਇਆ ਚਲੀ ਗਈ, ਪੰਜਾਬ 'ਚ ਕੁਛ ਹੁੰਦਾ ਹੀ ਨਹੀਂ, ਇਸ ਨੂੰ ਛੱਡਤਾ ਹੈ, ਮੈਂ ਇੱਥੇ ਤੁਸੀਂ ਥੋੜ੍ਹਾ ਜਿਹਾ ਜ਼ਰੂਰ ਗਾਣਾ ਕਿਉਂ ਕਿ ਤੁਹਾਨੂੰ ਬੜੇ ਸ਼ੌਕ ਨਾਲ ਬੁਲਾਇਆ। ਅਤੇ ਇੱਥੇ ਦੀ ਕਮੇਟੀ ਸੰਗਤ ਜਿਹੜੀ ਹੈ, ਇਹਨਾਂ ਉੱਤੇ ਗੁਰੂ ਦੀ ਕਿਰਪਾ ਹੈ, ਇਹ ਜ਼ਰੂਰ ਰੰਗੀਨ ਮਨੁੱਖ ਨੇ, ਅਤੇ ਥੋੜ੍ਹਾ ਜਿਹਾ ਤੁਸੀਂ ਆਪਣਾ ਆਪ ਨੂੰ ਵਿਖਾਇਓ। ਤੁਸੀਂ ਵੇਖ ਲਓ, ਉਸ ਬੰਦੇ ਦਾ ਕੋਈ ਜਵਾਬ ਤਾਂ ਹੈ ਹੀ ਨਹੀਂ, ਐਸੇ ਮਨੁੱਖ ਹੈ।
1: ਮਨ ਤਨ ਵਸ ਰਹੇ ਗੋਪਾਲ

ਸ਼ੇਰ ਨੇ ਆਪਣੀ ਖੁਰਾਕ ਲਈ ਬੱਕਰੀ ਨੂੰ ਫੜ ਲਿਆ ਹੈ। ਹੋਇਆ ਕਿ ਛੀਪ ਜੂਟੀ ਬੱਕਰੀ ਤੇ ਮਰਦੀ ਹੋਈ ਹੜ ਹੜ ਹੱਸੀ। ਕਿਉਂ? ਛੀ ਪੁੱਛੇ ਬਿਸਮਾਦ ਹੋ ਇਤ ਅਸੁਰ ਕਿਤ ਰਹੱਸ ਰਹੱਸੀ। ਛੀ ਕਹਿੰਦਾ ਹੈ ਮੈਂ ਚਰਜ ਹਾਂ, ਤੂੰ ਮੇਰੇ ਫੰਦੇ ਵਿੱਚ ਹੈ, ਮੈਂ ਤੈਨੂੰ ਪਕੜ ਲਿਆ, ਤੂੰ ਮੇਰੀ ਖੁਰਾਕ ਹੈ, ਮੈਂ ਤੈਨੂੰ ਖਾ ਜਾਣਾ ਤੇ ਆਪਣੀਆਂ ਆਂਦਰਾਂ ਤ੍ਰਿਪਤ ਕਰਨੀਆਂ ਹਨ ਤੇ ਆਪਣਾ ਪੇਟ ਪਾ ਲੈਣਾ। ਪਰ ਮੈਂ ਇਸ ਚਰਜ ਇਸ ਗੱਲੋਂ ਹਾਂ ਵੀ ਜਦੋਂ ਮੈਂ ਤੈਨੂੰ ਪਕੜਿਆ ਤੈਨੂੰ ਤੇਰੇ ਸਾਹਮਣੇ ਮੌਤ ਦਿਸਦੀ ਹੈ, ਤੂੰ ਫਿਰ ਖਿੜ ਖਿੜਾ ਕੇ ਹੱਸ ਰਹੀ ਹੈ, ਕਿਉਂ? ਰੀਜ਼ਨ ਕੀ ਹੈ? ਛੀ ਪੁੱਛੇ ਵਿਸਮਾਦ ਹੋਏ ਇਤ ਅਵਸਰ ਇਸ ਸਮੇਂ ਤੇ ਕਿਤ ਰਹੱਸ ਰਹੱਸ, ਤੂੰ ਕਿਸ ਖੁਸ਼ੀ ਦੇ ਅੰਦਰ ਹੱਸ ਰਹੀ ਹੈ, ਤੈਨੂੰ ਹਾਸਾ ਕਿਉਂ ਆ ਰਿਹਾ? ਜਵਾਬ ਹੈ ਛੀਪ ਜੂਤੀ ਬੱਕਰੀ ਮਰਦੀ ਹੋਈ ਹੜ ਹੜ ਹੱਸੀ। ਛੀ ਪੁੱਛੇ ਬਿਸਮਾਦ ਹੋਏ ਇਤ ਅਵਸਰ ਕਿਤ ਰਹੱਸ ਰਹੱਸੀ। ਬਿਨੋ ਕਰੇਂ ਦੀ ਬੱਕਰੀ ਬਿਨੋ ਕਰੇਂ ਦੀ ਬੱਕਰੀ ਪੁੱਤਰ ਸਾਡੇ ਕੀਚਨ ਖੱਸੀ। ਅੱਕ ਧੂੜਾ ਖਾਦਿਆਂ ਅੱਕ ਧੂੜਾ ਖਾਦਿਆਂ ਕੋ ਕੋ ਖਲ ਉਖਲ ਵਣਸੀ। ਖਾਦਾ ਕੀ? ਅੱਕ ਤੇ ਧੂੜਾ। ਸਜ਼ਾ ਕੀ? ਮੇਰੀ ਖੱਲ ਪੁੱਠੀ ਕਰਕੇ ਲਾ ਕੇ ਸਰੀਰ ਤੋਂ ਜੁਦਾ ਕਰ ਦਿੱਤੀ। ਮੈਂ ਹੱਸਦੀ ਇਉਂ ਹਾਂ ਵੀ ਸਿਰਫ ਮਹਿਜ਼ ਅੱਕ ਤੇ ਧਤੂਰਾ ਖਾਣ ਦਾ ਸਦਕਾ ਮੇਰੀ ਔਲਾਦ ਨਿਕੰਮੀ ਹੋ ਗਈ ਤੇ ਮੇਰੀ ਪੁੱਠੀ ਖੱਲ ਲੈ ਗਈ ਹੈ ਸਿਰਫ ਅੱਕ ਧਤੂਰਾ ਖਾਣ ਕਰਕੇ। ਫਿਰ ਸੁਣੋ।

ਪੱਛੀ ਮਾਸ ਖਾਣ ਗਲ ਵੱਡ ਕੇ ਹਾਲ ਤਿਨਾੜਾ ਕੌਣ ਹੋਵਸੀ। ਜਿਹੜੇ ਛੁਰੀਆਂ ਫੇਰ ਫੇਰ ਸ੍ਰੀ ਸਭਾ ਨਾਲ ਝਟਕਾ ਝਟਕਾ ਕੇ ਬੱਕਰੇ ਖਾਂਦੇ ਨੇ, ਕੱਟੇ ਖਾਂਦੇ ਨੇ, ਬੱਛੇ ਖਾਂਦੇ ਨੇ, ਜੀਵ ਖਾਂਦੇ ਨੇ। ਬੱਕਰੀ ਕਹਿੰਦੀ ਮੈਂ ਇਸ ਕਰਕੇ ਹੱਸੀ ਹਾਂ ਵੀ ਮਹਿਸ ਅਕਤ ਧੂਰਾ ਖਾਣ ਦਾ ਸਦਕਾ ਮੇਰੀ ਇਹ ਖਲ ਹੋਈ ਹੈ। ਤੇ ਜਿਨ੍ਹਾਂ ਦਾ ਕਿੱਤਾ ਹੀ ਇਹ ਹੈ, ਕਰਤੱਵ ਹੀ ਇਹ ਹੈ, ਜਿਹੜੇ ਇਸ ਚਸਕੇ ਦੇ ਅੰਦਰ ਫਸੇ ਹਨ, ਮਾਸ ਖਾਣ ਗਲ ਵੱਢ ਕੇ ਤੇ ਹਾਲ ਤਿਨਾੜਾ ਕੌਣ ਹੋਵਸੀ। ਉਹਨਾਂ ਦਾ ਹਾਲ ਕੀ ਹੋਏਗਾ? ਇਹ ਰੀਜ਼ਨ ਹੈ ਮੈਂ ਹੱਸਦੀ ਹਾਂ।

ਮੈਂ ਜਟਾਂ ਮੂੰਡ ਤਾਰੋ ਮੈਂ ਜੰਗਲ ਚ ਨਹੀਂ ਜਾਣਾ ਰਹਾਂਗਾ ਇਸ ਦੇਸ਼ ਵਿੱਚ ਮੈਂ ਜਟਾਂ ਮੂੰਡ ਤਾਰੋ ਨਾ ਮੰਦਰ ਕਾ ਸਵਾਰ ਹੂੰ ਦੇਸ਼ ਦੀ ਰੱਖਿਆ ਨਾ ਜਟਾਂ ਵਾਲੇ ਕਰ ਸਕਦੇ ਨੇ ਨਾ ਮੁੰਦਰਾ ਪਾਉਣ ਵਾਲੇ ਕਰ ਸਕਦੇ ਨੇ ਹੁਣ ਦੇਸ਼ ਦੀ ਰੱਖਿਆ ਕਰਨੀ ਪਵੇਗੀ ਔਰ ਮੁਕਾਬਲਾ ਕਰਨਾ ਪਵੇਗਾ ਨਾ ਜਟਾਂ ਮੂੰਡ ਤਾਰੋ ਨਾ ਮੁੰਦਰ ਕਾ ਸਵਾਰੋ ਜਪੋ ਤਾਸ ਨਾਮੰ ਸਰੇ ਸਰਬ ਕਾਮ ਮੈਂ ਉਹਦਾ ਨਾਮ ਜਪਾਂਗਾ ਮੇਰੇ ਸਾਰੇ ਕਾਰਜ ਪੂਰੇ ਹੋ ਜਾਣ ਜਪੋ ਤਾਸ ਨਾਮੰ ਸਰੇ ਸਰਬ ਕਾਮ ਮੈਂ ਅੱਖਾਂ ਮੀਟ ਕੇ ਸਮਾਧੀ ਲਾ ਕੇ ਲੋਕਾਂ ਨੂੰ ਲੁੱਟਣਾ ਨਹੀਂ ਨਾ ਡਿੱਪਣ ਦਿਖਾਉ ਨਾ ਟੋਕਰ ਮੰਗ ਕਮਾਉ ਨਾ ਭੇਖੀ ਕਹਾਉ ਨਾ ਜਟਾ ਮੁੰਡ ਤਾਰੋ ਨਾ ਮੁੰਦਰ ਕਾ ਸਵਾਰੋ ਜਪੋ ਤਾਸ ਨਾਮੰ ਸਰੇ ਸਰਬ ਕਾਮੰ ਨਾ

ਅਸਲ ਨੂੰ ਛੱਡ ਕੇ ਜਿਹੜੇ ਲੋਕ ਪਰਮਾਰਥ ਦੇ ਰਸਤੇ ਚੱਲਣ ਵਾਸਤੇ ਭੇਖ ਕਰਨਗੇ, ਮੇਰੇ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਦੇ ਕੋਲ ਬੈਠ ਕੇ ਜਿਨ੍ਹਾਂ ਨੇ ਸਾਰੀ ਗੱਲ ਸੁਣੀ, ਜਿਨ੍ਹਾਂ ਨੇ ਸੰਸਾਰ ਦੇ ਭੇਤ ਨੂੰ ਸਮਝਿਆ, ਸੰਸਾਰ ਦੀਆਂ ਚੋਰੀਆਂ ਲੱਭੀਆਂ, ਚੋਰੀਆਂ ਸੰਸਾਰ ਦੀਆਂ ਲੱਭੀਆਂ ਜਿਹੜੀਆਂ ਧਰਮ ਦੇ ਥੱਲੇ ਲੁਕੀਆਂ ਪਈਆਂ ਸਨ, ਜਿਨ੍ਹਾਂ ਨੂੰ ਲੋਕ ਮੱਥੇ ਟੇਕਦਾ ਸੀ ਉਹਨਾਂ ਵਿੱਚੋਂ ਬੇਈਮਾਨੀਆਂ ਨਿਕਲੀਆਂ। ਹਜ਼ੂਰ ਫਰਮਾਉਂਦੇ ਨੇ ਕਿ ਉਹਨਾਂ ਲੋਕਾਂ ਦਾ ਅੰਤ ਵੇਲੇ ਜਮ ਨੂੰ ਹੁਕਮ ਦਿੱਤਾ ਜਾਏਗਾ ਕਿ ਇਹਨੂੰ ਕੈਂਚੀ ਨਾਲ ਥੋੜਾ ਥੋੜਾ ਕੱਟ ਦੇ, ਥੋੜਾ ਥੋੜਾ। ਅੰਤਕਾਲ ਕਾਤੀ ਕੱਟਿਓ, ਕਾਤੀ ਕਹਿੰਦੇ ਕੈਂਚੀ ਨੂੰ। ਫਿਰ ਇਹ ਨਹੀਂ ਵੀ ਕੱਟਿਆ ਗਿਆ ਤੇ ਉਹ ਮਰ ਕੇ ਕਿਧਰੇ ਚਲਾ ਗਿਆ, ਸਾਨੂੰ ਕੋਈ ਕੱਟੇ ਤੇ ਸਾਡਾ ਸਰੀਰ ਮਰ ਜਾਏਗਾ, ਲੇਕਿਨ ਆਤਮਾ ਨੂੰ ਕਿੰਨਾ ਵੀ ਕੱਟਿਆ ਜਾਏ ਫਿਰ ਉਸੇ ਤਰ੍ਹਾਂ ਸਾਬਤ ਹੋ ਜਾਂਦੀ, ਦੁੱਖ ਦਿੱਤਾ ਜਾਂਦਾ, ਕੋਲੂ ਚ ਪੀੜਿਆ ਜਾਂਦਾ, ਇਸ ਤੱਕ ਲਿਖਿਆ ਗਿਆ। ਅੱਗ ਵੀ ਸੁੱਟਿਆ ਜਾਂਦਾ, ਪਰ ਕਿਉਂਕਿ ਇਹ ਅਮਰ ਹੈ ਦੁੱਖ ਜ਼ਰੂਰ ਸਹੇਗੀ, ਲੇਕਿਨ ਇਹਨੂੰ ਅੱਗੇ ਕਿਧਰੇ ਜਾ ਨਹੀਂ ਸਕਦੀ। ਹਜ਼ੂਰ ਕਹਿੰਦੇ ਕੈਂਤੀ ਨਾਲ ਕੱਟ ਕੇ ਤੇ ਇਹਨੂੰ ਸੁੱਟਿਆ ਕਿੱਥੇ? ਵਾਸ ਨਰਕ ਮੋਂ ਲੀਨ, ਨਰਕਾਂ ਦਾ ਵਾਸਾ ਇਹਨੂੰ ਸਦਾ ਵਾਸਤੇ ਪ੍ਰਾਪਤ ਹੋ ਗਿਆ। ਇਹ ਕਿਉਂ ਹੋਇਆ? ਇਹਨੇ ਸੱਚ ਦੇ ਵਿੱਚ ਬਨਾਵਟ ਕੀਤੀ ਸੀ। ਹੈ ਤਾਂ ਕੌੜਾ ਪਰ ਸਾਰੇ ਲਈਏ।

ਕੌਂਦ ਦੇ ਸਕਮਾਨ ਕੋਈ ਕਹਿੰਦਾ ਬ੍ਰਹਮਾ ਤੋਂ ਵੱਡਾ ਹੋਰ ਕੋਈ ਨਹੀਂ, ਕਿਉਂਕਿ ਸਾਨੂੰ ਪੈਦਾ ਕਰਨ ਵਾਲਾ, ਉਹਦੀ ਪੂਜਾ ਕਰੋ। ਕੌਂਦ ਜੇ ਸਕੋ ਮਾਨ ਤਹੇ ਕੋ ਮਹੇਸ਼ ਕੋ ਏਸ ਬਤਏ ਹੈ। ਕੋਈ ਸ਼ਿਵ ਜੀ ਨੂੰ ਕਹਿੰਦਾ ਸਾਡਾ ਈਸ਼ਵਰ ਹੈ, ਸਾਨੂੰ ਮਾਰਨ ਵਾਲਾ ਹੈ, ਇਹਦੀ ਪੂਜਾ ਕਰੋ, ਸ਼ਾਇਦ ਸਾਨੂੰ ਇਲਾਜ ਕਰ ਦੇ। ਕੋ ਮਹੇਸ਼ ਕੋ ਏਸ ਬਤਏ ਹੈ ਕੋ ਕਹੇ ਬਿਸਨੋ ਬਿਸਨਾਇਕ। ਕੋਈ ਕਹਿੰਦਾ ਰੋਟੀ ਦੇਣ ਵਾਲਾ ਵਿਸ਼ਨੂੰ ਇਹ ਸਾਡਾ ਮਾਲਕ ਹੈ। ਜਾਏ ਭਜੇ ਅਗ ਉਹ ਵਿਕਟੇ ਹੈ, ਆਪਣੇ ਆਪਣੇ ਦੇਵਤੇ ਦਾ ਜਾਪ ਕਰੋ, ਤੁਹਾਡੇ ਪਾਪ ਕੱਟੇ ਜਾਣਗੇ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੀ ਰਾਏ ਦਿੱਤੀ, ਬਾਰ ਵਿਚਾਰ ਅਰੇ ਜੜ ਜੜ ਮੂਰਖ, ਹਜ਼ਾਰਾਂ ਮੇਰੀ ਵਿਚਾਰ ਕੇ ਵੇਖਿਆ ਤੇ ਵੇਖ ਲੈ, ਬਾਰ ਵਿਚਾਰ ਅਰੇ ਜੜ ਅੰਤ ਸਮੇਂ ਸਭ ਹੀ ਤਜ ਜਾਏ। ਆ ਜਿਹੜੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਹੈ, ਇਹ ਅੰਤ ਵੇਲੇ ਤੈਨੂੰ ਛੱਡ ਕੇ ਚਲੇ ਜਾਣਗੇ, ਇਹਨਾਂ ਤੇਰੀ ਸਹਾਇਤਾ ਨਹੀਂ ਕਰਦੇ। ਮਾਰਾ ਫਿਰ ਧਿਆਨ ਕਿਹਦਾ ਕਰੀਏ, ਤਾਈ ਕੋ ਧਿਆਨ ਪ੍ਰਮਾਣ ਹੀ ਤਾਈ ਕੋ ਧਿਆਨ ਪ੍ਰਮਾਣ ਹੀ ਜੋ ਅਬ ਹੈ ਔਰ ਅੱਗੇ ਹੋਏ ਹੈ। ਉਹਦਾ ਧਿਆਨ ਤਾਂ ਜੋ ਅੱਗੇ ਸੀ, ਜੋ ਹੁਣ ਹੈ, ਜੋ ਅੱਗੇ ਨੂੰ ਸਦਾ ਕਾਇਮ ਰਹਿਣ ਵਾਲਾ, ਤਾਈ ਕੋ ਧਿਆਨ ਪ੍ਰਮਾਣ ਹੀ ਜੋ ਅਬ ਹੈ ਔਰ ਅੱਗੇ ਹੋਏ।

ਹਮੇ ਬਣਾਇਆ। ਮੈਂ ਤਾਂ ਦੁਨੀਆਂ ਦਾ ਹਨੇਰਾ ਦੂਰ ਕਰਨ ਵਾਸਤੇ ਆਇਆ। ਇਹ ਕਾਰਨ ਪ੍ਰਭ ਹਮੇ ਬਣਾਇਆ, ਪੇਦ ਪਾਖ ਇਹ ਲੋਕ ਪਿਠਾਇਓ। ਆਖੋ ਸ੍ਰੀ ਵਾਹ। ਲਿਹਾਜ਼ ਕਰਾਂਗਾ ਕੇਵਲ ਸੱਚ ਦਾ ਕਰਾਂਗਾ, ਦੂਜੇ ਦਾ ਕਿਸੇ ਦਾ ਕਰਨਾ ਨਹੀਂ। ਇਹ ਕਾਰਨ ਪ੍ਰਭ ਹਮੇ ਬਣਾਇਓ, ਭੇਦ ਭਾਖ ਇਹ ਲੋਕ ਪਠਾਇਓ। ਭੇਦ ਦੱਸ ਕੇ ਜਿਮ ਤਿਨ ਕਹੀ ਸਭਨ ਉਚਰੋ, ਜਿਵੇਂ ਮੈਨੂੰ ਮੇਰੇ ਵਾਹਿਗੁਰੂ ਨੇ ਕਹੀ ਹੈ, ਮੈਂ ਸਾਰਿਆਂ ਨੂੰ ਕਹਿਣ ਲੱਗਾ ਮੁਖਾਤਬ ਕਰਕੇ। ਇਹ ਚੀਜ਼ ਯਾਦ ਰੱਖਣੀ, ਡਿੰਬ ਵਿੰਬ ਕਿਛ ਨਾਇਕ ਨਾ ਕਰੋ। ਇੱਕ ਤਾਂ ਮੈਂ ਭੇਖ ਨਹੀਂ ਕਰਨਾ, ਔਰ ਇੱਕ ਵਹਿਮ ਵਿੱਚ ਭੁਲੇਖੇ 'ਚ ਨਹੀਂ ਪੈਣਾ। ਇਹ ਮੈਂ ਬਿਲਕੁਲ ਨਹੀਂ ਕਰਨਾ, ਔਰ ਨਾ ਸਿੱਖ ਨੂੰ ਕਰਨ ਦੇਣਾ। ਡਿੰਬ ਵਿੰਬ ਕਿਛ ਨਾਇਕ ਨਾ ਕਰੋ। ਮੈਂ ਨਾ ਭੇਖ ਕਰਨਾ ਅਤੇ ਨਾ ਵਹਿਮ ਕਰਨਾ। ਇੱਕ ਅਕਾਲ ਪੁਰਖ ਦੀ ਓਟ ਰੱਖਣੀ ਅਤੇ ਕਹਾਂਗਾ ਕਿ ਲਓ ਪਿਆਰੇ ਪੇ ਸਾਰੇ ਤੁਸੀਂ ਕਹਿ ਲੈਣਾ।

ਮਾਤਾ ਜੀ ਜਨਕ ਨੇ ਆਖਿਆ, ਦੇਵਤਿਆਂ ਨੇ, ਮਹਾਰਾਜ ਇਹ ਨਰਕ ਹੈ ਔਰ ਇੱਥੇ ਪਏ ਜੀਵਾਂ ਨੇ ਨਾਮ ਨਹੀਂ ਸੀ ਜਪਿਆ ਨਾ, ਇਸ ਵਾਸਤੇ ਇਹਨਾਂ ਦੀ ਆਤਮਾਵਾਂ ਨੂੰ ਤਸੀਹੇ ਦਿੱਤੇ ਜਾ ਰਹੇ। ਤਾਂ ਰਾਜੇ ਜਨਕ ਨੇ ਉੱਥੇ ਇੱਕ ਘੜੀ ਬਹਿ ਕੇ ਸਤਸੰਗ ਕੀਤਾ ਔਰ ਨਰਕਾਂ ਦੇ ਜੀਆਂ ਨੂੰ ਮੁਕਤ ਕਰਾਇਆ। ਤਾਂ ਹੀ ਆਖਿਆ, ਧੰਨ ਧੰਨ ਰਾਜਾ ਜਨਕ ਹੈ ਜਿਨ ਸਿਮਰਨ ਕੀਓ ਵਿਵੇਕ, ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦੇ ਸਿਮਰਨ ਦੇ ਨਾਲ ਜੋ ਰਾਜੇ ਜਨਕ ਨੇ ਮਨ ਕਰਕੇ ਉੱਥੇ ਕੀਤਾ, ਪ੍ਰਭੂ ਦੇ ਚਰਨਾਂ ਨਾਲ ਜੁੜ ਕੇ ਆਖਿਆ, ਨਰਕਾਂ ਦੇ ਨਰਕ ਖਾਲੀ ਹੋ ਗਏ ਉਸ ਜਪਣ ਵਾਲੇ ਦੀ ਸਦਕੇ। ਕਿਉਂਕਿ ਜਿਸ ਵੇਲੇ ਨਾਮ ਨੂੰ ਇੱਕ ਪੱਲੜੇ ਵਿੱਚ ਰੱਖਿਆ ਧਰਮ ਰਾਜ ਨੇ, ਸਤਸੰਗ ਦੀ ਇੱਕ ਘੜੀ ਨੂੰ ਇੱਕ ਪੱਲੜੇ ਵਿੱਚ ਰੱਖਿਆ ਤੇ ਨਰਕਾਂ ਦੇ ਪਾਪੀਆਂ ਦੇ ਪਾਪਾਂ ਨੂੰ ਦੂਜੇ ਪੱਲੜੇ ਵਿੱਚ, ਤੇ ਨਾਮ ਦੇ ਤੁਲ ਉਹ ਪਾਪ ਨਾ ਤੁਲ ਸਕੇ। ਸਾਧ ਸੰਗਤ ਬੋਲੋ ਸ੍ਰੀ ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਆਖਿਆ, ਸਾਈ ਦਾ ਨਾਮ ਏਡਾ ਅਮੋਲ ਹੈ, ਇਹਦੀ ਕੋਈ ਕੀਮਤ ਨਹੀਂ ਪਾ ਸਕਦਾ, ਇਸ ਨੂੰ ਕੋਈ ਤੋਲ ਨਹੀਂ ਸਕਦਾ। ਤਾਂ ਉਹ ਰਾਜੇ ਜਨਕ ਦੇ ਦਰਬਾਰ ਵਿੱਚ ਜਿਸ ਵੇਲੇ ਗੁਰੂ ਨਾਨਕ ਦੇ ਗੁਣਵਾਨ ਹੋ ਰਹੇ ਸਨ, ਤੇ ਇੱਕ ਰਿੱਖੀ ਨੇ ਆਖਿਆ, ਗੁਰੂ ਨਾਨਕ ਕਲਯੁਗ ਵਿੱਚ ਆਏਗਾ? ਤੇ ਕਿਆ ਰਾਜਾ ਜਨਕ ਜੀ, ਅਸੀਂ ਗੁਰੂ ਨਾਨਕ ਦੇ ਦਰਸ਼ਨ ਕਰ ਸਕਾਂਗੇ? ਆਖਿਆ, ਕਿਉਂ ਨਹੀਂ, ਤੂੰ ਸਵਾਸ ਦਸਮ ਦੁਆਰ ਤੇ ਚੜਾ ਲੈ ਤੇ ਅਸੀਂ ਤੈਨੂੰ ਇੱਕ ਮੱਠ ਵਿੱਚ ਪਾ ਦਿੰਦੇ ਹਾਂ, ਤੇ ਧਰਤੀ ਪੁੱਟ ਕੇ ਤੈਨੂੰ ਉਸ ਧਰਤੀ ਵਿੱਚ ਦੱਬ ਦਿੰਦੇ ਹਾਂ। ਜਦੋਂ ਕਲਯੁਗ ਆਵੇਗਾ, ਕਲਯੁਗ ਦਾ ਸਮਾਂ, ਤੇ ਗੁਰੂ ਨਾਨਕ ਨਿਰੰਕਾਰ ਗੁਰੂ ਨਾਨਕ ਬਣ ਕੇ ਸੰਸਾਰ ਤੇ ਆਏਗਾ, ਤੇ ਰਿੱਖੀ ਨੇ ਆਖਿਆ, ਮੈਂ ਗੁਰੂ ਨਾਨਕ ਨੂੰ ਕਿਵੇਂ ਲੱਭਾਂਗਾ? ਤਾਂ ਰਾਜਾ ਜਨਕ ਕਹਿਣ ਲੱਗਾ, ਤੈਨੂੰ ਗੁਰੂ ਨਾਨਕ ਨੂੰ ਲੱਭਣ ਦੀ ਲੋੜ ਨਹੀਂ, ਗੁਰੂ ਨਾਨਕ ਆਪੇ ਹੀ ਤੈਨੂੰ ਲੱਭ ਲਏਗਾ। ਸਾਧ ਸੰਗਤ ਬੋਲੋ ਸ੍ਰੀ। ਤੇ ਜਦੋਂ ਫਿਰ ਸਮਾਂ ਬਦਲਿਆ, ਕਲਯੁਗ ਦਾ ਸਮਾਂ ਆਇਆ, ਤੇ ਗੁਰੂ ਨਾਨਕ ਜਦੋਂ ਪੰਜਵਾਂ ਗੁਰੂ ਨਾਨਕ ਬਣਿਆ ਗੁਰੂ ਅਰਜਨ ਦੇਵ ਮਹਾਰਾਜ, ਤੇ ਜਿਸ ਵੇਲੇ ਸੰਤੋਖ ਸਰ, ਜਿੱਥੇ ਅੱਜ ਪਵਿੱਤਰ ਅੰਮ੍ਰਿਤਸਰ ਦੀ ਧਰਤੀ ਤੇ ਸੰਤੋਖ ਸਰ ਦਾ ਸਰੋਵਰ ਹੈ, ਉਸ ਦੀ ਖੁਦਾਈ ਹੋ ਰਹੀ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਟਾਹਲੀ ਤਲੇ ਬੈਠੇ ਸਨ। ਇਸ ਗੁਰਦੁਆਰੇ ਨੂੰ ਟਾਹਲੀ ਸਾਹਿਬ ਕਰਕੇ ਵੀ ਨਾਮ ਪ੍ਰਸਿੱਧ ਹੈ। ਤੇ ਜਿਸ ਵੇਲੇ ਸਰੋਵਰ ਦੀ ਸੇਵਾ ਹੋ ਰਹੀ ਸੀ ਤਾਂ ਖੁਦਾਈ ਦੇ ਵੇਲੇ ਜਦੋਂ ਪਿਆਰ ਵਾਲੇ ਖੁਦਾਈ ਕਰ ਰਹੇ ਸਨ, ਤੇ ਉਹ ਕਈ ਉਸ ਮੱਠ ਨੂੰ ਜਾ ਕੇ ਲੱਗੀ, ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕੋਈ ਮੱਠ ਹੈ ਤੇ ਜਾਪਦਾ ਉਹਦੇ ਵਿੱਚ ਕੋਈ ਰਿੱਖੀ ਹੈ? ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਹਾਂ, ਇੱਕ ਰਿੱਖੀ ਹੈ ਜੋ ਰਾਜੇ ਜਨਕ ਦੇ ਸਮੇਂ ਤੋਂ ਸਾਡੇ ਦਰਸ਼ਨਾਂ ਕਰਨ ਵਾਸਤੇ ਪਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਆਏ, ਉਸ ਮੱਠ ਨੂੰ ਇੱਕ ਇੱਕ ਇੱਟ ਆਪਣੇ ਹੱਥ ਨਾਲ ਹਟਾਈ, ਕਿਤੇ ਰਿੱਖੀ ਨੂੰ ਲੱਗ ਨਾ ਜਾਵੇ, ਤੇ ਉਹ ਰਿੱਖੀ ਇੱਕ ਸਰੀਰ ਦਾ ਪਿੰਜਰ ਹੀ ਰਹਿ ਗਿਆ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਉਹਦਾ ਸਿਰ ਰੱਖਿਆ, ਮੁੱਖ ਤੇ ਛੱਟੇ ਦਿੱਤੇ ਜਲ ਦੇ, ਸਿਰ ਤੇ ਹੱਥ ਰੱਖਿਆ, ਤੇ ਰਿੱਖੀ ਨੇ ਅੱਖਾਂ ਖੋਲੀਆਂ, ਪੁੱਛਿਆ, ਕਿਹੜਾ ਸਮਾਂ ਹੈ? ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਲਯੁਗ ਹੈ, ਕਲਯੁਗ ਕੰਮਿਆ। ਰਿੱਖੀ ਕਹਿਣ ਲੱਗਾ, ਮੈਨੂੰ ਕਲਯੁਗ ਦੀ ਤੱਤੀ ਵਾਹ ਨਾ ਲੱਗੇ, ਮੈਨੂੰ ਬਚਾ ਲਓ। ਤੇ ਫਿਰ ਝੱਟ ਖਿਆਲ ਆਇਆ, ਉਹ ਮੈਂ ਆਪ ਹੀ ਤਾਂ ਕਲਯੁਗ ਵਿੱਚ ਆਉਣਾ ਚਾਹੁੰਦਾ ਸਾਂ ਕਿ ਮੈਂ ਗੁਰੂ ਨਾਨਕ ਦੇ ਦਰਸ਼ਨ ਕਰਾਂ, ਉਸ ਨਿਰੰਕਾਰ ਦੇ ਦਰਸ਼ਨ ਕਰਾਂ। ਤੇ ਫਿਰ ਕਹਿਣ ਲੱਗਾ ਰਿੱਖੀ ਕਿ ਕਲਯੁਗ ਵਿੱਚ ਗੁਰੂ ਨਾਨਕ ਨੇ ਆਉਣਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜਿਨ੍ਹਾਂ ਦੀ ਗੋਦ ਵਿੱਚ ਰਿੱਖੀ ਦਾ ਸਿਰ ਹੈ, ਦਸਮ ਦੁਆਰ ਤੋਂ ਸਵਾਸ ਥੱਲੇ ਉਤਰੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਿਰ ਤੇ ਹੱਥ ਰੱਖ ਕੇ ਸਵਾਸ ਉਤਾਰੇ, ਤੇ ਪੁੱਛਦਾ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰਨੇ ਹਨ। ਕੋਲ ਖੜੋਤੇ ਬਾਬਾ ਬੁੱਢਾ ਜੀ ਕਹਿਣ ਲੱਗੇ, ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਦੀ ਗੋਦ ਵਿੱਚ ਹੀ ਤੇਰਾ ਸਿਰ ਹੈ ਰਿੱਖੀ। ਸਾਧ ਸੰਗਤ ਬੋਲੋ ਸ੍ਰੀ। ਉਸ ਵੇਲੇ ਜਿਸ ਵੇਲੇ ਰਿੱਖੀ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਸ਼ਨ ਕੀਤੇ, ਕਹਿਣ ਲੱਗਾ, ਸੱਚਮੁੱਚ
गुरु अर्जन देव ही हरि दा रूप है। ਤਾਂ ਫਿਰ ਉਸ ਰਿਖੀ ਨੇ ਗੁਰੂ ਅਰਜਨ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸਵਾਸ ਛੱਡ ਦਿੱਤੇ ਤੇ ਫਿਰ ਜੂਨੀਆਂ ਤੋਂ ਮੁਕਤ ਹੋ ਕੇ ਨਿਰੰਕਾਰ ਦੇ ਦੇਸ਼ ਚਲਾ ਗਿਆ। ਤਾਂ ਹੀ ਆਖਿਆ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਆ। ਜੋ ਵੀ ਗੁਰੂ ਅਰਜਨ ਦੇ ਪਾਤਸ਼ਾਹ ਦਾ ਨਾਮ ਪਿਆਰ ਨਾਲ, ਸਿਦਕ ਨਾਲ, ਭਰੋਸੇ ਨਾਲ ਜਪੇਗਾ, ਪਿਆਰੀ ਸਾਧ ਸੰਗਤ, ਉਹ ਜੂਨਾਂ ਤੋਂ ਰਹਿਤ ਹੋ ਜਾਵੇਗਾ। ਜੂਨਾਂ ਦੇ ਫਿਰ 84 ਲੱਖ ਤ੍ਰਿਗੜ ਜੂਨਾਂ ਵਿੱਚ ਨਾ ਆਵੇਗਾ। ਉਹ ਜੋ ਜਪੇਗਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਨਾਮ, ਆਓ ਪਿਆਰ ਨਾਲ ਜਪੀਏ।

ਪਵਿੱਤਰ ਬਾਣੀ ਦੁਆਰਾ ਮਾਲਕ ਦੇ ਚਰਨਾਂ ਚ ਅਰਦਾਸ ਕਰਦੇ ਨੇ, ਕਹਿੰਦੇ ਨੇ ਹੇ ਪ੍ਰਭੂ, ਇਹ ਸੰਸਾਰ ਇੱਕ ਸਮੁੰਦਰ ਹੈ, ਇਹ ਸਮੁੰਦਰ ਵਿੱਚ ਕਹਿੰਦੇ ਨੇ ਜਦੋਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ ਤੇ 14 ਰਤਨ ਕੱਢੇ, ਸਮੁੰਦਰ ਵਿੱਚ ਬਹੁਤ ਕੀਮਤੀ ਨਾਯਾਬ ਤੋਹਫੇ ਨੇ, ਪਰ ਸਮੁੰਦਰ ਵਿੱਚ ਬੜੇ ਬੜੇ ਭਿਆਨਕ ਜਾਨਵਰ ਵੀ ਬੈਠੇ ਹੋਏ ਨੇ। ਸਤਿਗੁਰੂ ਕਹਿੰਦੇ ਨੇ ਇੱਕ ਸਮੁੰਦਰ ਤਾਂ ਉਹ ਹੈ ਜਿਹਦੇ ਵਿੱਚ ਪਾਣੀ ਦਾ ਕੋਈ ਅਥਾਹ ਨਹੀਂ, ਤੇ ਇੱਕ ਸਮੁੰਦਰ ਇਹ ਸੰਸਾਰ ਹੈ। ਨਾਮਦੇਵ ਜੀ ਮਹਾਰਾਜ ਇਸ ਸੰਸਾਰ ਸਮੁੰਦਰ ਦੀ ਬਾਤ ਕਰਦੇ ਨੇ, ਕਹਿੰਦੇ ਨੇ ਹੇ ਮਾਲਕ,

ਮੈਂ ਤੇਰੇ ਤੋਂ ਬਲਿਹਾਰੀ ਜਾਵਾਂ, ਮੈਨੂੰ ਭਗਤੀ ਦੀ ਦਾਤ ਦੇ, ਜਿਹਦੇ ਕਰਕੇ ਇਹ ਮੇਰੇ ਜੀਵਨ ਦੀ ਬੇੜੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੇ। ਤਾਂ ਆਓ

ਭਾਈ ਸਾਹਿਬ ਕਹਿੰਦੇ ਨੇ ਮਤਰੇਈ ਮਾਂ ਨੇ ਧਰੂ ਨੂੰ ਆਪਣੇ ਪਿਤਾ ਦੀ ਗੋਦ ਵਿੱਚੋਂ ਬੜੀ ਬੇਰਹਿਮੀ ਨਾਲ, ਬੜੀ ਬੇਦਰਦੀ ਨਾਲ ਬਾਹਰ ਖਿੱਚ ਲਿਆ। ਨਿਮਾਣਾ ਜਿਹਾ ਹੋ ਕੇ ਪੁੱਛਦਾ, ਹੇ ਮਾਂ ਮੈਨੂੰ ਇੱਕ ਗੱਲ ਦਾ ਪਤਾ ਨਹੀਂ ਲੱਗਾ, ਭਾਈ ਤੂੰ ਰਾਣੀ ਹੈ

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੁੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ।

ਨਿਕਲਦਾ ਸਿਰਫ ਸਰੀਰ ਨੂੰ ਹੀ ਕੁਝ ਸ਼ਾਂਤੀ ਜਾਂ ਠੰਡਕ ਪਹੁੰਚਾ ਸਕਦੀ ਹੈ। ਮਨ ਨੂੰ ਆਤਮਾ ਨੂੰ ਠੰਡਕ ਨਹੀਂ ਪਹੁੰਚਾ ਸਕਦੀ। ਚੰਦਨ ਮਸਤਕ ਤੇ ਲਾਉਂਦੇ ਨੇ ਇਸੇ ਵਾਸਤੇ ਕਿ ਮਸਤਕ ਵਿੱਚ ਦਿਮਾਗ ਹੁੰਦਾ ਹੈ ਔਰ ਦਿਮਾਗ ਵਿੱਚ ਅਨੇਕਾਂ ਫਤੂਰ ਹੁੰਦੇ ਨੇ। ਦਿਮਾਗ ਵਿੱਚ ਫਤੂਰ ਹੋਵੇ, ਦਿਮਾਗ ਵਿੱਚ ਕ੍ਰੋਧ ਉਤਪੰਨ ਹੋ ਜਾਏ, ਸਾਰਾ ਸਰੀਰ ਕ੍ਰੋਧਾ ਅਗਨੀ ਦੇ ਵਿੱਚ ਥਰ ਥਰ ਕੰਬਣ ਲੱਗਦਾ ਹੈ। ਮਸਤਕ ਤੇ ਚੰਦਨ ਲਾਉਣ ਦਾ ਪ੍ਰਤੀਕ ਹੈ ਸ਼ਾਂਤੀ ਦਾ ਪ੍ਰਦਾਇਕ। ਲੇਕਿਨ ਜੇ ਮਨ ਵਿੱਚ ਅਗਨੀ ਹੋਵੇ, ਕ੍ਰੋਧ ਦੀ ਅਗਨੀ, ਤੇ ਮਸਤਕ ਤੇ ਚੰਦਨ ਲਾਇਆ ਹੈ, ਮਨ ਦੀ ਅਗਨ ਨਹੀਂ ਬੁੱਝੇਗੀ। ਉਹ ਤੇ ਤਾਂ ਬੁੱਝੇਗੀ ਜੇ ਇਸ ਨੂੰ ਹਰੀ ਨਾਮ ਦਾ ਰੰਗ ਚੜਾਵੇਗਾ, ਪਰਮੇਸ਼ਵਰ ਦੇ ਨਾਮ ਦੀ ਇਸ ਨੂੰ ਸ਼ਾਂਤੀ ਮਿਲੇਗੀ। ਉਹਦਾ ਚਿੰਤਨ ਕਰਕੇ ਇਸ ਮਨ ਨੂੰ ਸ਼ੀਤਲਤਾ ਪ੍ਰਾਪਤ ਹੋਵੇਗੀ। ਜਰਾ ਧਿਆਨ ਦੇਣਾ, ਜ਼ਾਲਮ ਨੇ ਇੱਕ ਐਸਾ ਕਾਂਡ ਰਚਿਆ ਜੋ ਇਤਿਹਾਸ ਵਿੱਚ ਇਸ ਤੋਂ ਪਹਿਲਾਂ ਕਿਧਰੇ ਦ੍ਰਿਸ਼ਟੀ ਨਹੀਂ ਆਉਂਦਾ। ਇਸ ਕਲਯੁਗ ਦੀ ਤੇ ਕਿਆ ਗੱਲ ਹੈ, ਪਿਛਲੇ ਜਿਹੜੇ ਬੀਤੇ ਹੋਏ ਸਮੇਂ ਨੇ, ਯੁੱਗ ਨੇ, ਉਹਨਾਂ ਵਿੱਚ ਵੀ ਐਸੀ ਘਟਨਾ ਕਿਧਰੇ ਸੁਣਨ ਵਿੱਚ ਨਹੀਂ ਆਉਂਦੀ, ਪੜ੍ਹਨ ਵਿੱਚ ਨਹੀਂ ਆਉਂਦੀ। ਭੱਠੀ ਤਿਆਰ ਕੀਤੀ ਗਈ ਹੈ, ਉੱਤੇ ਲੋਹ ਰੱਖੀ ਹੈ, ਹੁਕਮ ਦਿੱਤਾ ਜ਼ਾਲਮ ਨੇ ਇਹਦੇ ਹੇਠਾਂ ਅੱਗ ਬਾਲੋ, ਲੱਕੜਾਂ ਲਿਆ ਕੇ ਅੱਗ ਬਾਲੀ ਗਈ। ਉੱਤੋਂ ਜੇਠ ਦੀ ਤਪਦੀ ਹੋਈ ਇਹ ਗਰਮੀ ਦੀ ਰੁੱਤ, ਐਸੇ ਹਾਲ ਵਿੱਚ ਆਖਿਆ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਨੂੰ, ਆਪ ਇਸ ਤਵੀ ਦੇ ਉੱਤੇ ਬੈਠੋ, ਅਸਾਂ ਵੇਖਣਾ ਹੈ ਕਿ ਤੁਹਾਡੇ ਅੰਦਰ ਕਿਤਨੀ ਕੁ ਸ਼ੀਤਲਤਾ ਹੈ। ਤੁਸੀਂ ਜੋ ਕਹਿੰਦੇ ਹੋ ਕਿ ਮੈਨੂੰ ਕੋਈ ਤਪਾ ਨਹੀਂ ਸਕਦਾ, ਕੋਈ ਜਲਾ ਨਹੀਂ ਸਕਦਾ, ਅਸਾਂ ਵੇਖਣਾ ਹੈ ਸ਼ੀਤਲਤਾ ਕਿਤਨੀ ਕੁ ਹੈ ਤੁਹਾਡੇ ਅੰਦਰ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮੁਸਕਰਾਏ, ਸਤਨਾਮ ਸ਼੍ਰੀ ਵਾਹਿਗੁਰੂ ਬੋਲ ਕੇ ਆਪ ਤਵੀ ਦੇ ਉੱਤੇ ਚੌਂਕੜਾ ਲਾ ਲਿਆ, ਚੌਂਕੜਾ ਲਾ ਲਿਆ ਇਸ ਤਵੀ ਦੇ ਉੱਤੇ, ਔਰ ਕਹਿਣ

ਵਾਹਿਗੁਰੂ ਦੀ ਇਹੀ ਰਜ਼ਾ ਹੈ, ਮੈਨੂੰ ਪ੍ਰਵਾਨ ਹੈ। ਜਿਸ ਹਾਲ ਵਿੱਚ ਮੇਰਾ ਮਾਲਕ ਖੁਸ਼ ਰਹੇ, ਮੈਂ ਤੇ ਉਹੀ ਉਹ ਕੰਮ ਕਰਨਾ ਹੈ। ਜੇ ਉਸਦੀ ਰਜ਼ਾ ਹੈ, ਤਵੀ ਦੇ ਉੱਤੇ ਮੈਂ ਬੈਠਾ, ਅੱਗ ਦੇ ਉੱਤੇ ਮੈਂ ਬੈਠਾ, ਮੈਨੂੰ ਪ੍ਰਵਾਨ ਹੈ। ਹਜ਼ੂਰ ਨੇ ਚੌਂਕੜਾ ਲਾ ਲਿਆ ਔਰ ਚੌਂਕੜਾ ਲਾਉਣ ਦੀ ਦੇਰ ਸੀ। ਚੰਦੂ ਨੇ ਹੁਕਮ ਕੀਤਾ ਜਲਾਦ ਨੂੰ, ਕੋਲ ਹੀ ਇੱਕ ਕੜਾਹੇ ਦੇ ਵਿੱਚ ਰੇਤ ਗਰਮ ਕੀਤੀ ਜਾ ਰਹੀ ਸੀ। ਜਦੋਂ ਉਹ ਰੇਤ ਗਰਮ ਹੋ ਗਈ, ਹੁਕਮ ਕੀਤਾ ਚੰਦੂ ਨੇ ਜਲਾਦ ਨੂੰ, ਇਸ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਸਿਰ ਵਿੱਚ ਪਾ ਦਿੱਤੇ। ਥੱਲਿਓਂ ਵੀ ਅੱਗ ਹੈ, ਚਾਰੇ ਪਾਸੇ ਅੱਗ ਹੈ। ਜ਼ਾਲਮ ਉੱਤੋਂ ਹੋਰ ਕਹਿਰ ਕਮਾ ਰਿਹਾ, ਹੁਕਮ ਕੀਤਾ ਰੇਤ ਦੇ ਕੜਛੇ ਭਰ ਭਰ ਕੇ ਸਿਰ ਵਿੱਚ ਪਾਓ। ਜ਼ਾਲਮ ਨੇ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਦੇਵ ਦੇ ਉਸ ਪਵਿੱਤਰ ਸ਼ੀਸ਼ ਉੱਤੇ ਪਾਉਣੇ ਸ਼ੁਰੂ ਕਰ ਦਿੱਤੇ, ਜਿਸ ਮੁਬਾਰਕ ਸ਼ੀਸ਼ ਤੇ ਚਵਰ ਝੁਲਿਆ ਕਰਦਾ ਸੀ। ਅੱਜ ਉੱਥੇ ਗਰਮ ਰੇਤ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ ਨੇ। ਪਰ ਇਸ ਹਾਲ ਵਿੱਚ ਵੀ ਆਪਣੇ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਆਨੰਦਿਤ ਹੋ ਰਹੇ ਨੇ।

ਉੱਤੋਂ ਸੂਰਜ ਕਹਿਰ ਵਰਤਾ ਰਿਹਾ ਹੈ, ਅੱਤ ਦੀ ਗਰਮੀ। ਔਰ ਦੂਜੇ ਪਾਸੇ ਜ਼ਾਲਮ ਨੇ ਇੰਨਾ ਕਹਿਰ ਕੀਤਾ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਚਿਹਰੇ ਤੇ ਜ਼ਰਾ ਵੀ ਸ਼ਿਕਵਨ ਨਹੀਂ।

ਜਦੋਂ ਤੋਂ ਮੈਨੂੰ ਸਾਧ ਸੰਗਤ ਪ੍ਰਾਪਤ ਹੋਈ ਹੈ, ਪੂਰੇ ਗੁਰੂ ਦਾ ਮਿਲਾਪ ਹੋਇਆ, ਉਹਦੀ ਬਖਸ਼ਿਸ਼ ਹੋਈ ਹੈ, ਜਮਦੂਤ ਮੇਰੇ ਨਾਲੋਂ ਹਟ ਗਏ ਨੇ, ਉਹਨਾਂ ਦਾ ਸਹਿਮ ਮੈਨੂੰ ਹੁਣ ਸਤਾ ਨਹੀਂ ਰਿਹਾ, ਉਹ ਭੱਜ ਗਏ ਨੇ ਮੇਰੇ ਕੋਲੋਂ।

ਤੇ ਧਰਮਰਾਜ ਵੀ ਆਪਣੇ ਜਮਦੂਤਾਂ ਨੂੰ ਕਹਿ ਰਿਹਾ ਹੈ ਨਜ਼ਦੀਕ ਨਾ ਜਾਇਓ। ਹਣਾ ਹਣੇ ਤੂੰ ਨੈ ਛੁਟੇ ਨਿਕਟ ਨਾ ਜਾਇਓ ਦੂਰ, ਕਿਉਂਕਿ ਮੇਰੇ ਗੁਰੂ ਨੇ ਮੇਰੇ ਅੰਦਰ ਇੱਕ ਨਾਮ ਦਾ ਸੋਮਾ ਬਖਸ਼ਿਸ਼ ਕੀਤਾ ਹੈ।

ਗੁਰੂ ਕੀ ਸੰਗਤ ਅੱਜ ਦਾ ਸ਼ੁਭ ਦਿਨ ਕਾਨਫਰੰਸ ਦੇ ਪਹਿਲੇ ਦਿਨ ਦੀ ਅਰੰਭਤਾ ਔਰ ਬਖਸ਼ਿਸ਼ ਸਤਿਗੁਰੂ ਜੀ ਦੀ। ਇਸ ਵਕਤ ਸਮਾਂ

ਜੀ ਚੰਗੀ ਤਰ੍ਹਾਂ ਸਮਝ ਕੇ ਇਸ ਨੂੰ ਸੁਣੋਗੇ, ਆਪ ਜੀ ਦੇ ਤਨ ਮਨ ਵਿੱਚ ਠੰਡਕ ਪੈਦਾ ਹੋ ਜਾਏਗੀ ਔਰ ਗੁਰੂ ਦੀ ਬਖਸ਼ਿਸ਼ ਔਰ ਸਮੇਂ ਦਾ ਇਹ ਨਿਚੋੜ ਹੋਵੇਗਾ ਸ਼ਬਦ। ਸਾਰੇ ਮਾਈ ਭਾਈ ਬੜੇ ਪਿਆਰ ਨਾਲ ਟਿਕ ਕੇ ਸੁਣਾਂਗੇ ਤਾਂ ਇਹਦਾ ਜ਼ਿਆਦਾ ਲਾਭ ਹੋਵੇ।

ਕਈ ਵਾਰੀ ਮਨੁੱਖ ਮੇਰੇ ਗੁਰਸਿੱਖ ਵੀਰ ਭਰਾ ਇਹ ਕੁਐਸਚਨ ਕਰ ਬੈਠਦੇ ਨੇ, ਸਵਾਲ ਕਰ ਬੈਠਦੇ ਨੇ ਕਿ ਗੁਰੂ ਬੋਲਦਾ ਨਹੀਂ। ਆਪਾਂ ਇਹ ਵੇਖਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ, ਕਿਸ ਦੀ ਆਵਾਜ਼ ਹੈ? ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਵਾਜ਼ ਦੇ ਰਹੇ ਨੇ, ਅੰਨ ਕਾਹੇ ਰਾਤੜਿਆ ਵਾਟ ਦੁਹੇਲੀ ਰਾਮ। ਇਹ ਮਨੁੱਖ ਭੈੜੇ ਰਸਤਿਆਂ 'ਤੇ ਕਿਉਂ ਰੱਤਿਆ ਹੋਇਆ, ਕਿਉਂ ਉਹਨਾਂ 'ਤੇ ਚੱਲਿਆ? ਗਲਤ ਰਸਤਿਆਂ 'ਤੇ ਚੱਲਣ ਦਾ ਨਤੀਜਾ ਵੀ ਗਲਤ ਹੋਣਾ। ਪਾਪ ਕਮਾਉਂਦੇ ਆ ਤੇਰਾ ਕੋਈ ਨਾ

0: la chapio hajate ma raju baba ai parisan main pucha kya lage badi lambi katha mata nandi
1: sun harnaksh nanda ek bada shaktishali raja si unne bhagwan di bhakti karke ek vardhan liya ki na woh dine marega na rati marega na andar marega na bahar marega na manukh ko lo na kisi janwar ko lo
0: phir
1: bhagwan da vardhan leke woh aap hi bhagwan ban baitha us raje da ek puttar si prahlad prahlad ne apne pita nu bhagwan mannan to inkar kar ditta
0: phir
1: krodh vich aake pita ne puttar nu tapte tham nal japhi paan da hukam ditta ਤੇ ਪ੍ਰਹਲਾਦ ਦੇ ਦਿਲ ਵਿੱਚੋਂ ਆਵਾਜ਼ ਆਈ ਪਾਲੇ ਤੱਤੇ ਥਮਾਂ ਨੂੰ ਜਪੀਆਂ ਆਪੇ ਤੈਨੂੰ ਰਣਮ ਰੱਖ ਲਓ ਪ੍ਰਹਲਾਦ ਨੇ ਥਮ ਨਾਲ ਜਪੀ ਪਾਲੀ ਪਰ ਉਹਦਾ ਵਾਲ ਵੀ ਵਿੰਗਾ ਨਾ ਹੋਇਆ ਉਸ ਵਿੱਚ ਆ ਕੇ ਰਾਜਾ ਨੇ ਤਲਵਾਰ ਕੱਢ ਲਈ ਤੇ ਥਮ ਪਾਟ ਗਿਆ
0: ਮੈਂ ਵੀ ਪ੍ਰਹਲਾਦ ਬਣਾਂਗੀ ਮਾਂ ਭਗਵਾਨ ਦਾ ਜਾਪ ਕਰਾਂਗੀ
2: ਮੇਰੀ ਮਹਿਲਾ ਵਿੱਚ ਮੇਰੀ ਔਲਾਦ ਪੁੱਠੇ ਪਾਟ ਪਾਏ ਜਾ ਰਹੇ अज तो बात फिर करी ऐसी गल की तो मैं ऐसी सलाह दिया कि लोग हैरान किस्म भी भूल जाएंगे।

0: ਰਾਮ ਦੇ ਨਾਮ ਤੇ ਕੁਝ ਦਾਨ ਦੇ ਦੇ, ਕੁਝ ਖਾਣ ਨੂੰ ਦੇ ਬਾਬਾ।
1: ਦਾਨ ਦੇਣ ਜੋਗਾ ਤੇ ਭਾਈ ਮੇਰੇ ਕੋਲ ਕੁਝ ਵੀ ਨਹੀਂ। ਹਾਂ, ਖਾਣ ਲਈ ਦੋ ਰੋਟੀਆਂ ਨੇ, ਇੱਕ ਤੂੰ ਲੈ ਲੈ।
2: ਲੈ, ਤੁਸੀਂ ਬਿਸ਼ਨ ਪਤਾ ਕਰ ਰਹੇ ਸੀ ਨਾ?
1: ਬਿਸ਼ਨ ਪਤਾ? ਉਹ ਬੋਲਿਆ, ਉਹ ਤੇ ਗੁਰੂ ਅਮਰਦਾਸ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਗੁਰੂ ਨਾਨਕ ਦੇਵ ਦੀ ਪਵਿੱਤਰ ਬਾਣੀ ਸੀ।
0: ਬੜੀ ਮਿੱਠੀ ਸੀ ਉਹ ਬਾਣੀ, ਪਰ ਮੁੜ ਕੇ ਨਾ ਪੜ੍ਹਨਾ, ਨਹੀਂ ਤਾਂ ਕਾਲ ਕੋਠੜੀ 'ਚ ਡੱਕੇ ਜਾਓਗੇ।
1: ਕਾਲ ਕੋਠੜੀ? ਜਿਸ ਦੇ ਦਿਲ ਵਿੱਚ ਪਰਮਾਤਮਾ ਦੇ ਨਾਂ ਦੀ ਲੋਹ ਹੋਵੇ, ਉਸ ਲਈ ਕਾਲ ਕੋਠੜੀ ਵੀ ਸਵਰਗ ਹੁੰਦੀ ਹੈ। ਭੋਲੇ ਜੀਆ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋ।

रोज पढ़ते हैं। राती रुति थिति वार पौन पानी अग्नि पाताल तिस विच धरती थाप रखी धर्मशाल। यह धरती मालक ने धर्मशाल बनाई, धर्मशाल उन्हें कहने जिथे धर्म कमाया जाए, धर्म की गल चले। धर्मशाल ओनू भी कहते ने जिथे रात की रात रह के अगे तुर जाना हो। यह धरती दोवां तरह नाल धर्मशाल है। इथे असी धर्म कमाउण आए, धर्मी होण आए हैं। मनुख जन्म मिले है तो धर्मी होना है, पर नहीं साढ़े को गलती हो गई, पसारे पा के बह गए। महाराज कहते ने तो उस तरह गल है जिवें कोई चरवाहा पशु चराने वाला अपना इजड़ लैके किसी चरागाह किसी ऐसे थां ते जिथे पशुआं नूं चारा सौखा मिल सके उथे लैके आया। पशु चर रहे ने, पशु घा चर जाणगे, रज जाणगे, मोड़ के टिकाणे ते लै जाणा। चट घड़ी की खेड है, कुछ घंटिया की गल है, लेकिन चरवाहे ने उन्हां घंटिया वास्ते उस जगह ते मल मार ली, उथे पसारा करना शुरू करता, पकड़ करके बैठ गए। बल्कि इथों तक भी कई बार कहिंदा है मेरी चरागाह है, मेरे पशुआं दे चरण दी थां है। हालांकि ना पशु ओहदे, ना धरती ओहदी, ना मलकीयत ओहदी, बिल्कुल एवें बंदे नाल होया। धरती ते आया सी, जीवन मिलिया सी धर्म कमाउण वास्ते ते आ के तुर जाण वास्ते, मरे तां पकड़ करके बैठ गया। धर्मशाल नूं घर बना के बह गया, पसारा पा के बह गया। महाराज कहते ने जैसे गोयल गोयली तैसे संसारा, कूड़ कमाव है आदमी बंद है घर बारा। ऐसा ना समझना कि जो कुछ संसार की उसारी है ये रोक दिती जावे, कंस्ट्रक्शन रुक जावे, ऐसा नहीं है। संकेत सतगुरु का, क्योंकि गुरु घर विच तां आप बड़िया बड़िया वड्डियां उसारियां हुई हैं। और साहब गुरु तेग बहादुर सच्चे पातशाह दे कोल एक साईं लोक ने प्रश्न भी कीता सी, कहन लगा महाराज की फकीरी ते की ये उसारियां, किले कोट नगर बड़ा लंबा चौड़ा पसारा है। महाराज ने क्या उरे हो, नेड़े हो जरा। सिर ते हथ रखता साहबा ने, महाराज ने सिर ते हथ रखिया, एकदम की वेखदा है किसे स्वर्ग लोक च पहुंच गए, किसे बहिष्ट च जा पहुंचे हैं। लेकिन देखिया उस स्वर्ग विच, उस स्वर्गी वातावरण विच कुछ रूहां कुछ आत्मावां ऐसियां भी ने, कुछ स्पिरिट्स ऐसियां भी ने जिन्हां नूं उचेचा सुख उचेचा आराम ते उचेचा सहूलतां दित्तियां जा रही हैं। पंगूड़ियां विच पै के झूट रहे ने, हैरान हो गया, पुछदा है ये की। पंगूड़े विच झूटदी मौज माणदी एक आत्मा नूं पुछदा है, कहिंदा है ऐसा केड़ा पुन तू कीता है, स्वर्ग स्वर्ग विच होर महास्वर्ग, सुखां दे वातावरण विच होर वधेरे सुख, ये तैनूं किस पुन करके मिले है। वो आत्मा कहिंदी, वो रूह कहिंदी, वो कहिंदी साईं लोका मैं शेर दी जूनी छड के आया। कमाल है, शेर नू स्वर्ग, शेर दी आत्मा नू, शेर दी रूह नू स्वर्ग, ते ओह भी परम सुख वाला। कहिंदा कारण है शेर सा बुढ़ा हो गया, अपनी कगार तो बाहर निकलिया शिकार करन, पर कमजोर शरीर करके कोई शिकार नहीं मिलिया, भुखदा मारिया भटकदा फिर रहा सी। उत्तों अचानक घटा आ गई, मैं पिछा नू परतिया, पर वो घटा पहला वरनी शुरू हुई फिर गड़े पैन लग पे, बर्फ दे गोले डिगने शुरू हो गए। मैं बहुत तेजी नाल वधिया अपने कुरने वाल अपनी कगार वाल, लेकिन इन्हां गड़िया की मार तो बचन वास्ते दो मनुख उस कगार दे विच ही आसरा लेख लोते सन।
ਜਿਸ ਵੇਲੇ ਮੈਂ ਆਪਣੇ ਘੁਰਨੇ ਦੇ ਆਪਣੇ ਕਗਾਰ ਦੇ ਮੂੰਹ ਕੋਲ ਆਇਆ, ਮੈਨੂੰ ਅੰਦਰੋਂ ਗੱਲਾਂ ਕਰਨ ਦੀ ਆਵਾਜ਼ ਆਈ। ਇੱਕ ਬੰਦਾ ਦੂਜੇ ਨੂੰ ਕਹਿ ਰਿਹਾ ਸੀ, ਕਹਿੰਦਾ ਜਿੱਥੇ ਆਪਾਂ ਆ ਗਏ ਹਾਂ ਨਾ, ਮੀਂਹ ਤੋਂ ਡਰਦੇ, ਗੜਿਆਂ ਦੀ ਮਾਰ ਤੋਂ ਬਚਦੇ, ਇਹ ਤਾਂ ਸ਼ੇਰ ਦੀ ਕਗਾਰ ਹੈ। ਸ਼ੇਰ ਦਾ ਘੁਰਨਾ ਉਹਦੇ ਰਹਿਣ ਦੀ ਥਾਂ ਹੈ, ਤੇ ਜੇ ਹੁਣੇ ਇਸੇ ਮੀਂਹ ਤੋਂ ਭਜਾਇਆ ਆ, ਸ਼ੇਰ ਆ ਜਾਵੇ ਤੇ ਖਾ ਜਾਏਗਾ ਆਪਾਂ ਨੂੰ। ਤੇ ਦੂਜਾ ਕਹਿੰਦਾ ਸ਼ੇਰ, ਇਹ ਸ਼ੇਰ ਦੀ ਕਗਾਰ ਹੈ, ਸ਼ੇਰ ਨੂੰ ਤਾਂ ਵੇਖ ਕੇ ਹੀ ਮਰ ਜਾਗਾ ਮੈਂ। ਸ਼ੇਰ ਕਹਿੰਦਾ ਮੈਂ ਸੁਣਿਆ ਸੁਣਿਆ ਤੇ ਮੇਰੇ ਮਨ ਵਿੱਚ ਆਇਆ, ਮਰ ਤਾਂ ਰਹੀ, ਅੱਜ ਨਹੀਂ ਤੇ ਕੱਲ ਨੂੰ ਸਰੀਰ ਤਾਂ ਖਤਮ ਹੁੰਦਾ ਹੀ ਪਿਆ। ਸਾਰੀ ਉਮਰ ਜੀਵਾਂ ਨੂੰ ਮਾਰਿਆ, ਖਾਧਾ ਤੇ ਸਰੀਰ ਨੂੰ ਚਲਾਇਆ, ਤੇ ਹੁਣ ਤਾਂ ਇਹ ਸਰੀਰ ਅੱਜ ਕੱਲ ਜਵਾਬ ਦਿੰਦਾ ਹੀ ਪਿਆ। ਇਹਨਾਂ ਗੜਿਆਂ ਦੀ ਮਾਰ ਨਾਲ ਉਂਝ ਹੀ ਬੜਾ ਸਿੱਥਲ ਹੋ ਗਿਆ, ਰੁਕ ਗਏ ਮੇਰੇ ਪੈਰ, ਕਗਾਰ ਦੇ ਅੰਦਰ ਜਾਣ ਤੋਂ ਮੈਂ ਰੁਕ ਗਿਆ। ਤੇ ਜੇ ਮੈਂ ਅੰਦਰ ਗਿਆ, ਜੇ ਤਾਂ ਮੈਨੂੰ ਵੇਖ ਕੇ ਜਿਵੇਂ ਉਹ ਕਹਿੰਦਾ ਹੈ ਕਿ ਮਰ ਜਾਵਾਂਗਾ, ਜੇ ਮਰ ਹੀ ਗਿਆ, ਬੇਹੋਸ਼ ਹੋ ਗਿਆ, ਭੁੱਖ ਤਾਂ ਲੱਗੀ, ਸ਼ਿਕਾਰ ਦੀ ਲੋੜ ਤਾਂ ਹੈ, ਪਰ ਕੌਣ ਮੇਰੀ ਕਗਾਰ ਦੇ ਤਾਂ ਨੇੜੇ ਕੋਈ ਨਹੀਂ ਆਉਂਦਾ, ਮੇਰੇ ਘੁਰਨੇ ਤਾਂ ਨੇੜੇ ਕੋਈ ਜਾਨਵਰ ਨਹੀਂ ਫਟਕਦਾ। ਇਹ ਬੰਦੇ ਕਿਸ ਤਰ੍ਹਾਂ ਆ ਗਏ ਨੇ, ਚਲੋ ਆ ਹੀ ਗਏ ਨੇ, ਤੇ ਘਰ ਆਇਆਂ ਨੂੰ ਮਾਰੀਦਾ ਥੋੜਾ, ਜਿਹੜੇ ਆ ਹੀ ਗਏ ਨੇ। ਜੇ ਹੁਣ ਮੈਂ ਅੰਦਰ ਵੜਿਆ ਤੇ ਇਹ ਨਾ ਹੀ ਬੇਹੋਸ਼ ਹੋਇਆ, ਨਾ ਹੀ ਮਰਿਆ, ਭੱਜ ਹੀ ਗਏ ਬਾਹਰ, ਤੇ ਬਾਹਰ ਨਿਕਲੇ ਤੇ ਗੜਿਆਂ ਦੀ ਮਾਰ ਥੱਲੇ ਆ ਕੇ ਮਰ ਗਏ, ਤਾਂ ਵੀ ਮਾੜਾ ਹੋ ਗਿਆ। ਚਲੋ ਇਹ ਜਿਉਂਦੇ ਰਹਿਣ, ਇਹ ਆ ਗਏ ਨੇ, ਬਚ ਜਾਏ, ਮੈਂ ਜੇ ਜਿਉਂਦਾ ਰਹਿ ਗਿਆ ਤੇ ਰਹਿ ਗਿਆ, ਨਹੀਂ ਤਾਂ ਮਰ ਹੀ ਜਾਵਾਂਗਾ। ਉਹ ਆਤਮਾ, ਸ਼ੇਰ ਦੀ ਆਤਮਾ ਕਹਿੰਦੀ ਮੈਂ ਬਾਹਰ ਬੈਠ ਗਿਆ, ਗੜੇ ਪੈਂਦੇ ਰਹੇ ਮੇਰੇ ਸਿਰ ਚ, ਮੈਂ ਜ਼ਖਮੀ ਹੁੰਦਾ ਚਲਾ ਗਿਆ ਤੇ ਅਖੀਰ ਠੰਡ ਨਾਲ ਮੈਂ ਮਰ ਗਿਆ। ਉਸ ਦੇ ਪੁੰਨ ਦੇ ਬਦਲੇ ਮੈਨੂੰ ਇਹ ਸਵਰਗ, ਔਰ ਸਵਰਗ ਵਿੱਚ ਇਹ ਪਰਮ ਸੁੱਖ ਮਿਲਿਆ ਹੈ ਕਿ ਮੈਂ ਆਪਣੇ ਘੁਰਨੇ ਵਿੱਚ ਦੋ ਬੰਦਿਆਂ ਨੂੰ ਸ਼ਰਨ ਦਿੱਤੀ, ਉਹਨਾਂ ਨੂੰ ਜਿਉਂਦੇ ਰਹਿਣ ਦਿੱਤਾ, ਉਹਨਾਂ ਨੂੰ ਟਿਕੇ ਰਹਿਣ ਦਿੱਤਾ, ਉਹਨਾਂ ਨੂੰ ਆਸਰਾ ਮਿਲਿਆ ਮੇਰੇ ਕਗਾਰ ਵਿੱਚ। ਮਹਾਰਾਜ ਨੇ ਸਾਈਂ ਲੋਕ ਦੇ ਸਿਰ ਤੋਂ ਹੱਥ ਚੁੱਕ ਲਿਆ, ਫਕੀਰ ਨੇ ਅੱਖਾਂ ਖੋਲੀਆਂ, ਕਹਿੰਦਾ ਮਹਾਰਾਜ ਇਹ ਕੀ? ਸ਼ਬ ਕਹਿੰਦੇ ਨੇ ਕੀ? ਕਹਿੰਦਾ ਜੀ ਸਵਰਗ ਵੇਖਿਆ, ਸਵਰਗ ਵਿੱਚ ਆਤਮਾਵਾਂ ਨੂੰ ਵਡੇਰਾ ਸੁੱਖ ਮਿਲਦਾ ਵੇਖਿਆ, ਔਰ ਇੱਕ ਸ਼ੇਰ ਦੀ ਆਤਮਾ ਨੂੰ ਵੱਡਾ ਸੁੱਖ ਮਾਣਦਿਆਂ ਵੇਖਿਆ। ਮਹਾਰਾਜ ਕਹਿਣ ਲੱਗੇ ਕਿਸ ਗੱਲੋਂ? ਕਿ ਉਹਨੇ ਆਪਣੀ ਕਗਾਰ ਵਿੱਚ ਦੋ ਰਾਹ ਜਾਂਦੇ ਬੰਦਿਆਂ ਨੂੰ ਆਸਰਾ ਲਈ ਬੈਠਿਆਂ ਨੂੰ ਆਸਰਾ ਲਈ ਰਹਿਣ ਦਿੱਤਾ ਸੀ, ਬਸ ਇੰਨੀ ਗੱਲ। ਮਹਾਰਾਜ ਕਹਿਣ ਲੱਗੇ ਫਿਰ ਅਸੀਂ ਜੇ ਕੁਝ ਬਣਾ ਜਾਈਏ ਤੇ ਮਗਰਲਿਆਂ ਦੇ ਕੰਮ ਆਵੇ, ਕੁਝ ਲੋਕਾਂ ਨੂੰ ਆਸਰਾ ਮਿਲ ਜਾਏ, ਲੋਕਾਂ ਨੂੰ ਬਹਿਣ ਜੋਗੀ ਛੱਤ ਮਿਲ ਜਾਏ, ਰਹਿਣ ਜੋਗਾ ਟਿਕਾਣਾ ਮਿਲ ਜਾਏ, ਰਾਹ ਜਾਂਦੇ ਰਾਹੀਆਂ ਨੂੰ ਸੁੱਖ ਦਾ ਥਾਂ ਮਿਲ ਜਾਏ, ਤੇ ਕੀ ਗੁਨਾਹ ਹੈ? ਭਲਿਆ ਲੋਕਾਂ ਇਹ ਅਸੀਂ ਆਪਣੇ ਵਾਸਤੇ ਨਹੀਂ ਬਣਾ ਰਹੇ, ਇਹ ਸਾਰਾ ਕੁਝ ਉਸਾਰਿਆ ਜਾ ਰਿਹਾ ਆਪਣੇ ਵਾਸਤੇ ਨੇ, ਬਸ ਇੰਨਾ ਹੀ ਫਰਕ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਉਸਾਰਦੇ ਨੇ, ਕਹਿੰਦਾ ਜੀ ਫਿਰ ਤੁਹਾਡੇ ਪੁੱਤਰਾਂ ਵਾਸਤੇ ਹੋਵੇਗਾ। ਸਾਹਿਬ ਕਲਗੀਧਰ ਪਾਤਸ਼ਾਹ ਕਹਿ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਮੇਰਾ ਪੁੱਤਰ ਉਹ ਆਪਣੇ ਘਰ ਆਪੇ ਬਣਾ ਲਏਗਾ, ਉਹਦੇ ਜਨਮ ਦੇ ਘਰ ਹੋਰ, ਉਹਦੇ ਅੰਤਮ ਸਥਾਨ ਹੋਰ। ਕਿ ਫਿਰ ਜੀ ਪੋਤਰਿਆਂ ਵਾਸਤੇ ਵੀ ਤਾਂ ਹੋ ਸਕਦਾ? ਤੇ ਮਹਾਰਾਜ ਕਹਿੰਦੇ ਨਹੀਂ, ਮੇਰੇ ਪੋਤਰਿਆਂ ਦੇ ਵੀ ਟਿਕਾਣੇ ਤੇ ਘਰ ਹੋਰ ਨੇ, ਪਤਾ ਨਹੀਂ ਉਹਨਾਂ ਕਿੱਥੇ ਕਿੱਥੇ ਜਾ ਕੇ ਸਦਾ ਲਈ ਟਿਕ ਜਾਣਾ। ਇਹ ਘਰ ਤਾਂ ਸੰਸਾਰ ਵਾਸਤੇ ਹੈ, ਪਰਉਪਕਾਰ ਵਾਸਤੇ ਹੈ, ਪਿਆਰ ਵਾਸਤੇ ਹੈ, ਸੇਵਾ ਵਾਸਤੇ, ਲੋਕਾਂ ਦੇ ਭਲੇ ਵਾਸਤੇ ਹੈ, ਪਕੜ ਵਾਸਤੇ ਨਹੀਂ, ਆਪਣੀ ਜਦਾਦ ਵਾਸਤੇ ਨਹੀਂ, ਬਸ ਇੰਨਾ ਹੀ ਫਰਕ ਹੈ। ਗੁਰੂ ਘਰ ਚ ਐਸਾ ਸੋਚਿਆ ਗਿਆ ਕਿ ਜੋ ਕੁਝ ਉਸਾਰਨਾ ਹੈ ਪਿਆਰ ਤੇ ਪਰਉਪਕਾਰ ਵਾਸਤੇ ਸਵਾਰਨਾ। ਇਹ ਕੰਸਟਰਕਸ਼ਨ ਦਾ ਮੰਤਵ ਹੋਰ ਹੈ, ਲੇਕਿਨ ਆਮ ਮਨੁੱਖ ਕੀ ਕਰ ਰਹੇ ਹੈ? ਉਹ ਜੋ ਕੁਝ ਬਣਾ ਰਹੇ ਹੈ ਚਿੱਤ ਉਹਦੇ ਵਿੱਚ ਫਸਿਆ ਚਲਿਆ ਜਾ ਰਿਹਾ। ਤਦੇ ਤਾਂ ਸੁਚੇਤ ਕੀਤਾ ਕੀ ਲੱਗਿਆ, ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਮੰਡਪ ਮਾਲ ਨਾ ਲਾਏ ਮਰਗਸਤਾਣੀ ਚਿੱਤ ਧਰ, ਤੂੰ ਤਾਂ ਮਹਿਲਾਂ ਨਾਲ ਚਿੱਤ ਲਾ ਕੇ ਬਹਿ।

ਨਹੀਂ, ਇਸ ਉਸਾਰੇ ਵਿੱਚ ਮਨ ਨੂੰ ਲਾਉਣ ਤੋਂ ਰੋਕਣਾ ਆਪਣੇ ਆਪ। ਮਨ ਨਹੀਂ ਫਸਾਉਣਾ ਇਹਦੇ ਵਿੱਚ, ਮਨ ਕਿੱਥੇ ਲਾਉਣਾ। ਬਾਬਾ ਫਰੀਦ ਬੜੀ ਪਿਆਰੀ ਗੱਲ ਕਹਿੰਦੇ, ਬਾਬਾ ਜੀ ਕਹਿੰਦੇ ਨੇ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ। ਆ ਸੱਜਣਾ, ਅੱਲਾਹ ਨਾਲ ਮਨ ਲਾ, ਰੱਬ ਨਾਲ ਮਨ ਜੋੜ। ਇਹ ਤਨ ਹੋਸੀ ਖਾਕ ਨਿਮਾਣੀ ਗੋਰ ਕਰੇ, ਇਹ ਸਰੀਰ ਨੇ ਮਿੱਟੀ ਹੋ ਕੇ ਨੀਵੀਂ ਕਬਰ ਚ ਪੈ ਜਾਣਾ। ਅੱਜ ਮਿਲਾਵਾ ਸ਼ੇਖ ਫਰੀਦ ਟਾਕ ਮਕੂੰਜੜੀਆਂ, ਅੱਜ ਮੇਰਾ ਰੱਬ ਨਾਲ ਨੇੜ ਹੋਇਆ। ਮੈਂ ਆਪਣੀਆਂ ਵਾਸ਼ਨਾਵਾਂ ਨੂੰ, ਮੋਹ ਨੂੰ, ਕਾਮਨਾਵਾਂ ਨੂੰ ਠੱਲ ਪਾ ਲਈ। ਟਾਕ ਮਕੂੰਜੜੀਆਂ ਮਨੋ ਮਚੰਦੜੀਆਂ, ਤੇ ਨਾਲੇ ਕਹਿੰਦੇ ਨੇ, ਦੇਖ ਜੇ ਜਾਣਾ ਮਰ ਜਾਈਏ ਘੁੰਮਣਾ, ਪਤਾ ਵੀ ਜਾਣਾ ਵੀ ਹੈ ਤੇ ਮੁੜ ਕੇ ਵੀ ਕੋਈ ਨਹੀਂ ਆਉਣਾ, ਤੇ ਫਿਰ ਝੂਠੀ ਦੁਨੀਆਂ ਲੱਗ ਨਾ ਆਪ ਵਜਾਈਏ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀਏ, ਜੋ ਗੁਰੂ ਰਾਹ ਦੱਸਦਾ ਉਸ ਰਾਹ ਤੇ ਚੱਲ। ਤੇ ਗੁਰੂ ਤਾਂ ਨੀ ਕਹਿੰਦਾ ਮੋਹ ਪਾ ਕੇ ਬਹਿ ਜਾ, ਪਕੜ ਕੇ ਬਹਿ ਜਾ, ਪਸਾਰਾ ਪਾ ਕੇ ਬਹਿ ਜਾ। ਗੁਰੂ ਤਾਂ ਨੀ ਆ, ਗੁਰੂ ਤਾਂ ਕਹਿੰਦਾ ਕਰੀ ਚੱਲ, ਲੇਕਿਨ ਉਸ ਤਰ੍ਹਾਂ ਕਰ ਸੁਖਦੇਵ ਆਇਆ ਸੀ ਨਾ। ਐਸਾ ਬੰਦਾ ਜਿਸ ਨੇ ਕਿਹਾ ਸੀ ਕਿ ਮੈਂ ਤਾਂ ਜਨਮ ਤਾਂ ਲਵਾਂ, 12 ਵਰੇ ਮਾਤਾ ਦੇ ਗਰਭ ਚ ਬੈਠਾ ਰਿਹਾ, ਕਹਿੰਦਾ ਜਨਮ ਤਾਂ ਲਵਾਂਗਾ, ਮਾਇਆ ਅਲੋਪ ਕਰ ਦਿਓ ਧਰਤੀ ਤੋਂ, ਘੱਟੋ ਘੱਟ 3 ਘੜੀਆਂ ਵਾਸਤੇ ਮਾਇਆ ਧਰਤੀ ਤੋਂ ਉੱਠ ਜਾਵੇ ਤਾਂ ਜਨਮ ਲਵਾਂਗਾ। ਮਾਇਆ ਧਰਤੀ ਤੋਂ ਅਲੋਪ ਕੀਤੀ ਗਈ 3 ਘੜੀਆਂ ਵਾਸਤੇ, ਤੇ ਇਸ ਨੇ ਜਨਮ ਲੈ ਕੇ ਸਮਾਧੀ ਧਾਰਨ ਕਰ ਲਈ, ਸਮਾਧੀ ਲਾ ਕੇ ਬੈਠਾ ਰਿਹਾ। ਲੇਕਿਨ ਜਿਸ ਦਿਨ ਉਹ ਚਿੜੀ ਤੇ ਚਿੜੇ ਨੇ ਆਲਣੇ ਪਾਉਂਦੀਆਂ ਗੱਲਾਂ ਕੀਤੀਆਂ ਆਪਸ ਵਿੱਚ, ਇਹ ਤਾਂ ਨਿਗੁਰੇ ਦਾ ਸਿਰ ਹੈ, ਨਿਗੁਰੇ ਦੀਆਂ ਜਟਾਵਾਂ ਨੇ, ਇਹਨੂੰ ਤਾਂ ਗੁਰੂ ਹੀ ਕੋਈ ਨਹੀਂ ਧਾਰਿਆ, ਜੰਮਦਾ ਹੀ ਸਮਾਧੀ ਲਾ ਕੇ ਬਹਿ ਗਿਆ, ਗੁਰੂ ਕੀਤਾ ਹੀ ਕੋਈ ਨਹੀਂ। ਤਬਕਿਆ ਉੱਠਿਆ, ਗੁਰੂ ਕਰਨ ਦੀ ਲੋੜ ਜਾਪੀ, ਪੁੱਛਿਆ ਸਾਰਿਆਂ ਨੂੰ ਗੁਰੂ ਕੌਣ ਧਾਰਾ। ਲੋਕਾਂ ਕਿਹਾ ਤੇਰੇ ਨਾਲੋਂ ਵੱਡਾ ਕੋਈ ਮਾਇਆ ਦਾ ਤਿਆਗੀ ਹੋਵੇ, ਤੂੰ ਜਿਸ ਨੇ ਜਨਮ ਤੋਂ ਮਾਇਆ ਦੇਖੀ ਨਹੀਂ, ਤੇਰੇ ਮਨ ਤੇ ਮਾਇਆ ਦਾ ਪ੍ਰਭਾਵ ਨਹੀਂ, ਤੈਥੋਂ ਕੋਈ ਵੱਡਾ ਮਾਇਆ ਦਾ ਤਿਆਗੀ ਹੋਵੇ। ਫਿਰ ਕਹਿਣ ਲੱਗੇ, ਰਾਜੇ ਜਨਕ ਕੋਲ ਜਾ, ਕਮਾਲ ਹੈ, ਉਹ ਤਾਂ ਰਾਜਾ ਹੈ, ਉਹ ਤਾਂ ਪਸਾਰਾ ਪਾ ਕੇ ਬੈਠਾ। ਕਹਿਣ ਲੱਗੇ, ਨਹੀਂ, ਉਹਦਾ ਪਸਾਰਾ ਨਾ ਵੇਖ, ਉਹਦੀ ਬਿਰਤੀ ਦੇਖ। ਆ ਗਿਆ ਤੇ ਮਹਾਰਾਜ ਜਨਕ ਦੇ ਕੋਲ ਖਲੋਤਾ ਹੈ। ਅਜੇ ਗੱਲਾਂ ਆਰੰਭ ਹੀ ਹੋਈਆਂ ਨੇ, ਜਾਣਕਾਰੀ ਇੱਕ ਦੂਜੇ ਦੀ ਹੋ ਰਹੀ। ਮਹਾਰਾਜ ਜਨਕ ਦਾ ਠਾਠ ਬਾਠ ਵੇਖ ਕੇ ਚੱਕਰਤ ਹੋ ਰਿਹਾ, ਇਹ ਮੇਰਾ ਗੁਰੂ ਹੋਵੇਗਾ, ਇਹ ਮੈਨੂੰ ਦੇਵੇਗਾ ਉਪਦੇਸ਼, ਇਹਦੇ ਕੋਲੋਂ ਮੈਂ ਦੀਕਸ਼ਾ ਲਵਾਂਗਾ। ਅਜੇ ਉਹ ਸੋਚਾਂ ਵਿੱਚ ਹੀ ਹੈ, ਇੱਕ ਬੰਦਾ ਭੱਜਿਆ ਆਇਆ, ਕਹਿੰਦਾ ਮਹਾਰਾਜ ਨਗਰ ਵਿੱਚ ਅੱਗ ਲੱਗ ਗਈ। ਮਹਾਰਾਜ ਜਨਕ ਕਹਿੰਦੇ ਨੇ, ਜਾਓ ਭਾਈ, ਦੇਖਦੇ ਨੀ ਤੁਸੀਂ, ਮਹਾਰਿਸ਼ੀ ਆਏ ਨੇ, ਇਹਨਾਂ ਨਾਲ ਕੋਈ ਧਰਮ ਦੀ ਗੱਲ ਕਰਾਂਗੇ, ਜਾਓ, ਖਲਲ ਨਾ ਪਾਓ, ਐਵੇਂ ਵਿੱਚ ਗੱਲਬਾਤ ਨਾ ਕਰੋ, ਦੂਸਰੀ ਫਾਲਤੂ ਗੱਲ ਨਾ ਕਰੋ ਕੋਈ। ਦੂਸਰਾ ਬੰਦਾ ਥੋੜੀ ਦੇਰ ਨੂੰ ਭੱਜਾ ਆਇਆ ਕਿ ਮਹਾਰਾਜ ਅੱਗ ਬਹੁਤ ਬੁਰੀ ਤਰ੍ਹਾਂ ਫੈਲ ਗਈ ਹੈ ਨਗਰ ਵਿੱਚ, ਨਗਰ ਧੜ ਧੜ ਚੱਲ ਰਿਹਾ। ਤੇ ਮਹਾਰਾਜ ਜਨਕ ਕਹਿੰਦੇ ਨੇ, ਜਾਓ, ਬੁੱਝ ਜੀਏ ਤੇ ਬੁਝਾਓ, ਮੈਨੂੰ ਪਰੇਸ਼ਾਨ ਨਾ ਕਰੋ, ਤੁਹਾਨੂੰ ਪਤਾ ਨੀ ਮੈਂ ਸਾਧੂ ਕੋਲ ਬੈਠਾ ਗੱਲਬਾਤ ਕਰ ਰਿਹਾ, ਧਰਮ ਦੀ ਗੱਲ ਚੱਲ ਰਹੀ ਹੈ। ਤੀਸਰਾ ਬੰਦਾ ਆਇਆ ਕਿ ਮਹਾਰਾਜ ਅੱਗ ਤਾਂ ਮਹਿਲ ਦੇ ਚਾਰੇ ਪਾਸੇ ਫੈਲਦੀ ਚਲੀ ਜਾ ਰਹੀ। ਹੱਥ ਦੇ ਇਸ਼ਾਰੇ ਨਾਲ ਮਹਾਰਾਜ ਜਨਕ ਨੇ ਉਹਨੂੰ ਵੀ ਮੋੜ ਦਿੱਤਾ। ਚੌਥਾ ਬੰਦਾ ਆਇਆ ਭੱਜਾ, ਕਹਿੰਦਾ ਮਹਾਰਾਜ ਅੱਗ ਤਾਂ ਡਿਉੜੀ ਨੂੰ ਲੱਗ ਗਈ, ਮਹਿਲ ਦੀ ਡਿਉੜੀ ਨੂੰ, ਮੁੱਖ ਦੁਆਰ ਨੂੰ ਅੱਗ ਲੱਗ ਗਈ। ਤੇ ਮਹਾਰਾਜ ਜਨਕ ਨੇ ਹੱਥ ਨਾਲ ਫਿਰ ਇਸ਼ਾਰਾ ਕੀਤਾ, ਜਾਓ, ਪਰ ਸੁਖਦੇਵ ਭੱਜਿਆ। ਮਹਾਰਾਜ ਜਨਕ ਕਹਿੰਦੇ, ਤੂੰ ਕਿੱਧਰ ਚੱਲਿਆ? ਕਿ ਮਹਾਰਾਜ ਮੇਰੀ ਉਹ ਲੰਗੋਟੀ ਉੱਥੇ ਪਈ, ਮੇਰੀ ਚਿੱਪੀ ਪਈ, ਮੇਰੀ ਚਿੱਪੀ ਤੇ ਲੰਗੋਟੀ ਡਿਉੜੀ ਚ ਪਈਆਂ। ਮਹਾਰਾਜ ਜਨਕ ਕਹਿੰਦੇ, ਫਿਰ ਕੀ ਹੋਇਆ? ਸੜ ਜਾਣਗੀਆਂ। ਮਹਾਰਾਜ ਜਨਕ ਕਹਿੰਦੇ ਨੇ, ਤੂੰ ਤਾਂ ਮਾਇਆ ਤੋਂ ਬਹੁਤ ਉੱਚਾ ਹੈ। ਅੱਗੇ ਜਿਹੜੀ ਮਾਇਆ ਦੀ ਗੱਲ ਨਹੀਂ, ਉਹ ਚਿੱਪੀ ਤੇ ਲੰਗੋਟੀ ਦੀ ਗੱਲ ਹੈ। ਹੱਸ ਪਏ, ਕਹਿਣ ਲੱਗੇ, ਬਸੈਨੀ ਗੱਲ ਹੈ, ਤੇਰੀ ਮਾਇਆ ਉਹ ਲੰਗੋਟੀ ਤੇ ਚਿੱਪੀ, ਤੇ ਮੇਰੀ ਮਾਇਆ ਇਹ ਸਾਰਾ ਨਗਰ ਤੇ ਮਹਿਲ, ਪਰ ਇਹ ਸਾਰਾ ਸੜ ਰਿਹਾ, ਮੈਨੂੰ ਕੋਈ ਪਰਵਾਹ ਨਹੀਂ। ਤੇਰੀ ਲੰਗੋਟੀ ਤੇ ਚਿੱਪੀ ਦਾ ਤੈਨੂੰ ਕਿੰਨਾ ਫਿਕਰ ਹੈ? ਤੂੰ ਕਿਵੇਂ ਕਹਿਣਾ ਮੈਂ ਮਾਇਆ ਤੋਂ ਉੱਚਾ? ਜਾਂ ਤੈਨੂੰ ਉਪਦੇਸ਼ ਨਹੀਂ ਦੇਣਾ, ਐਵੇਂ ਮਾਇਆ ਦਾ ਤਿਆਗੀ ਹੋਣ ਦਾ ਹੰਕਾਰ ਕਰਨਾ, ਤੂੰ ਤਾਂ ਬੜਾ ਵੱਡਾ ਮਾਇਆਧਾਰੀ। ਫਿਰ ਨਿਮਰਤਾ ਨੂੰ ਧਾਰਨ ਕਰਨ ਵਾਸਤੇ ਜਿੱਥੇ ਝੂਠੇ ਪੱਤਲ ਸੁੱਤੇ ਜਾਂਦੇ ਸਨ, ਉੱਥੇ ਖਲੋਤਾ ਰਿਹਾ। ਕਈ ਵਰੇ ਉੱਥੇ ਖਲੋਤਾ ਰਿਹਾ। ਝੂਠਣ ਝੂਠ ਪਈ ਸਰੂਪ ਪਰਖਿਣ, ਮਨੁਆ ਤਿਲ ਨਾ ਡੁਲਾਵੇ। ਜਿਸ ਵੇਲੇ ਮਹਾਰਾਜ ਜਨਕ ਨੇ ਵੇਖਿਆ, ਹੁਣ ਹੰਕਾਰ ਨਾਂ ਦੀ ਕੋਈ ਥਾਂ ਨਹੀਂ ਰਹਿ ਗਈ, ਹੁਣ ਤਾਂ ਨਿਮਰਤਾ ਹੀ ਨਿਮਰਤਾ ਹੈ। ਕਢਵਾ ਲਿਆ ਝੂਠ ਵਿੱਚੋਂ, ਇਸ਼ਨਾਨ ਕਰਾਇਆ, ਬਿਠਾਇਆ, ਆ ਤੈਨੂੰ ਕੁਝ ਦੱਸੀਏ ਕਿ ਮਹਾਰਾਜ ਦਿਓ ਉਪਦੇਸ਼ ਕਰੋ ਕਿਰਪਾ। ਇੱਕ ਥਾਲੀ ਤੇਲ ਦੀ ਭਰ ਕੇ ਦੇ ਦਿੱਤੀ, ਕਹਿਣ ਲੱਗੇ, ਜਾ ਨਗਰ ਵੇਖਿਆ,
ਆ ਥੇਲ ਥਾਲੀ ਤੇਲ ਦੀ ਚੁੱਕੀ ਲਿਜਾ ਤੇ ਵੇਖੀ ਤੇਲ ਦਾ ਇੱਕ ਕਤਰਾ ਵੀ ਥੱਲੇ ਨਾ ਡਿੱਗਣ ਤਾਂ ਤੇਰੇ ਨਾਲ ਦੋ ਬੰਦੇ ਜਾ ਰਹੇ ਨੇ ਜੇ

ਇੱਕ ਤਾਂ ਕਹਿੰਦੇ ਜਿਵੇਂ ਰੇਤ ਦਾ ਘਰ ਹੁੰਦਾ ਨਾ ਇਸ ਤਰ੍ਹਾਂ ਦੀ ਹੈ ਖੇਡ, ਇਹ ਕਹਿੰਦੇ ਨੇ ਸੁਪਨੇ ਵਰਗੀ ਵੀ। ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨ, ਸੰਸਾਰ ਦਾ ਜੀਣਾ ਕੀ ਹੈ ਸੁਪਨੇ ਵਾਂਗੂ ਸਮਝ। ਤੇ ਗਲਤੀ ਇਹ ਨਾ ਕਰੀ ਜਿਵੇਂ ਲੋਕ ਕਰ ਰਹੇ ਨੇ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ, ਆਰ ਜਾ ਗਈ ਵਿਹਾਏ ਤੰਦੇ ਤਹਾਇਆ, ਪੂਰਨ ਪਹਿ ਨਾ ਕਾਮ ਮੋਇਆ ਮਾਇਆ। ਤਾਂ ਗਲਤ ਹੋ ਗਿਆ ਕੰਮ, ਸੁਪਨੇ ਨਾਲ ਚਿੱਤ ਨਹੀਂ ਲਾਉਣਾ, ਇਹਨੂੰ ਸੁਪਨਾ ਜਾਣ ਕੇ ਇਹਦੇ ਵਿੱਚੋਂ ਲੰਘ ਜਾਣਾ ਹੈ, ਜਾਗਣਾ ਹੈ ਪ੍ਰਭੂ ਵਾਲੇ ਪਾਸੇ। ਤੇ ਜਿਹੜੇ ਗਲਤੀ ਨਾਲ ਸੁਪਨੇ ਨਾਲ ਜੁੜ ਗਏ ਨੇ, ਮਹਾਰਾਜ ਕਹਿੰਦੇ ਭਗਤ ਕਬੀਰ ਜੀ ਦੀ ਬਾਣੀ

ਜਿਹੜੀ ਮਤ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਸੀ ਉਹ ਮਤ ਪਸਾਰਿਆਂ ਨੇ ਮਾਰ ਲਈ। ਨਹੀਂ, ਇੱਥੇ ਤਾਂ ਆਉਣਾ ਤੇ ਜਾਣਾ ਹੈ, ਇੱਥੇ ਤਾਂ ਧਰਮ ਕਮਾਉਣਾ ਹੈ ਤੇ ਧਰਮਸ਼ਾਲਾ ਜਾਣ ਕੇ ਟਿਕਣਾ ਤੇ ਤੁਰ ਜਾਣਾ। ਮਨ ਇੱਥੇ ਨਹੀਂ ਲਾਉਣਾ, ਮਨ ਉਹਦੇ ਨਾਲ ਲਾਉਣਾ ਜਿਸਨੇ ਭੇਜਿਆ ਤੇ ਬੁਲਾਉਣਾ। ਮਹਾਰਾਜ ਕਹਿੰਦੇ ਨੇ, ਕੋਇਲ ਆਇਆ ਕੋਇਲੀ ਕਿਆ ਤਿਸ ਡੰਫ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ, ਗੁਰੂ ਕੀ ਸੇਵਾ ਪਿਆਰ ਨਾਲ ਕੱਲ ਪ੍ਰਭੂ ਨੂੰ ਯਾਦ ਕਰ ਉਹਦੇ ਗੁਣ ਗਾ। ਕਿਆ ਥੋੜੜੀ ਬਾਤ ਗੁਮਾਨ, ਜੈਸੇ ਰਹਿਣ ਪਰਾਹੋ ਨੇ ਉਠ ਚਲ ਸੇ ਪ੍ਰਭਾਤ, ਕਿਆ ਤੂੰ ਰੱਤਾ ਬਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ, ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚਲ ਚੱਲਣਾ ਛੱਡ ਜਾਸੀ ਲੱਖ ਕਰੋੜ, ਲੱਖ ਚੌਰਾਸੀ ਭਰਮਤਿਆਂ ਸੋ ਦਿਨ, ਲੱਖ ਚੌਰਾਸੀ ਭਰਮਤਿਆਂ ਦੁਲਭ ਜਨਮ ਪਾਇਓ, ਨਾਨਕ ਨਾਮ ਸੰਭਾਲ ਤੂੰ ਜਿਹਦੀ ਲੋੜ ਹੈ ਤੈਨੂੰ, ਇੱਥੇ ਵੀ ਤੇ ਦਰਗਾਹ ਵਿੱਚ ਵੀ ਜਿਸਨੇ ਤੇਰਾ ਮੁੱਖ ਉਜਲਾ ਕਰਨਾ ਹੈ।

0: You are listening to CN Radio.
1: ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਸੂਬਾ ਸਰਹੰਦ ਨੂੰ ਕੜਕ ਕੇ ਕਿਹਾ, ਅਸੀਂ ਮੌਤ ਵਿੱਚੋਂ ਹੀ ਜ਼ਿੰਦਗੀ ਲੱਭਦੇ ਹਾਂ।

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ। ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚੱਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ। ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚੱਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਬੋਲ ਦਿੱਤਾ ਹੈ।

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ ਖੋਜ ਮਿਟਾ ਦਿੱਤਾ।

ਆ ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ। ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ ਹੈ, ਪਕੜੋ ਇਸ ਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧੜ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ ਹੈ। ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ ਲਿਆ ਹੈ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਡਰੂ। ਆਹ ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਟੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ ਹੈ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ, ਕਿਉਂ ਬਈ ਕਿਉਂ ਰੋਂਦੀ ਹੈ, ਤੈਨੂੰ ਕੀ ਗੱਲ ਹੈ, ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੇ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਤਿੰਨਾਂ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ ਹੈ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦਈਏ। ਬੱਚਿਓ, ਮੈਦਾਨੇ ਜੰਗ ਵਿੱਚ ਜਾ ਕੇ ਕਦਮ ਪਛਾਹ ਨਹੀਂ ਪੁੱਟਣੇ, ਅੱਗੇ ਆਉਣਾ ਹੈ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਸੋਭਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ, ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ, ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਟੁਰਨ ਲੱਗੇ ਸਨ ਨਾ, ਤੇ ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਸੀ, ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ ਹੈ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੇ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ, ਅੱਜ ਜੋ ਤੁਸੀਂ ਇਸ ਕੈਸਟ ਵਿੱਚ ਸਰਵਣ ਕਰ ਰਹੇ ਹੋ। ਤਨ ਤਨ ਹੈ ਸਿੰਘਣੀਏ, ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀਏ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ,
तेरा पुत्र बीमारी नाल नहीं मरेगा, ना कर फिक्र। गरीबां ते मजलूमां दी खातर सरबत दे भले लई जंग विच जूझदा होया शहीद होएगा ते गुरु नानक दी गोद विच जा वराजेगा, जीवन मुक्त हो जाएगा, जीवन मुक्त होवेगा। चरणां नूं पकड़ लिया महाराज एहो ही चाहुंदी सी, मेरा पति ते मेरे दो पुत्र तेरे इशारे ते शहीद हो के सचखंड बराजे होणगे, ते असीं क्यों बांझे रह जाइए। गुरु गोविंद सिंह महाराज जी का उपदेश कदी भी सिंघां ने नहीं भुलाया, अज तक भी सरबत दे भले लई अपना सिर अगे डा देंदे ने। एहो ही अरदास, देहे शिवा बर मोहे इह, शुभ करमन ते कब हो ना डरो, ना डरो अरसों जब जाए लरो, निश्चय कर अपनी जीत करूं। ए महाराज, ए सतगुरु, ए मालक, सरबत दे भले लई कर्म करदिया होया, चंगे काम करदिया होया, साडे कदम कदी भी पछा ना हटन। ये सिर ते बेशक चला जाए, असी सिदको ना हारीए, तू सानू एहो जिहा बल दे, तू सानू एहो जी असीस दे।

ਕਬੂਲੋਗੇ ਕਿ ਅੱਗੋਂ ਵਾਸਤੇ ਅਰਦਾਸ ਕਰੋਗੇ ਮਹਾਰਾਜ ਬਖਸ਼ਿਸ਼ ਕਰੋ, ਐਸੇ ਤਰ੍ਹਾਂ ਆਪ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ। ਸ਼ਬਦ ਗੁਰਬਾਣੀ ਦੀਆਂ ਕੈਸਟਾਂ, ਇਤਿਹਾਸ ਦੀਆਂ ਕੈਸਟਾਂ ਘਰ ਘਰ ਵਿੱਚ ਪਹੁੰਚਾਉਂਦੇ ਰਹਿਣ।

ਇਹੋ ਜਿਹਾ ਕਿਸੇ ਸ਼ਹਿਰ ਚ ਵਸਦੇ ਨੇ, ਇਹੋ ਜਿਹਾ ਹੀ ਉਹਨਾਂ ਦਾ ਘਰ ਹੁੰਦਾ। ਸੂਖ ਮਹਿਲ ਜਾ ਕੇ ਊਚ ਦੁਆਰੇ, ਬੜੇ ਸੁਖੀ ਹੁੰਦੇ। ਪਰ ਗੱਲ ਬੜੀ ਅਜੀਬ ਲੱਗਦੀ, ਸੁੱਖਾਂ ਨਾਲ ਭਰੇ ਉਹਨਾਂ ਦੇ ਮਹਿਲ ਨੇ, ਜਿਨ੍ਹਾਂ ਮਹਿਲਾਂ ਦੇ ਵੱਡੇ ਵੱਡੇ ਉੱਚੇ ਉੱਚੇ ਦਰਵਾਜ਼ੇ ਨੇ। ਸੂਖ ਮਹਿਲ ਜਾ ਕੇ ਊਚ ਦੁਆਰ, ਤਾਂ ਮੈਂ ਵਾਸੈ ਭਗਤ ਪਿਆਰੇ, ਭਗਤ ਉੱਥੇ ਰਹਿੰਦੇ। ਬੜੀ ਅਜੀਬ ਗੱਲ ਹੈ, ਰਵਿਦਾਸ ਤਾਂ ਉੱਥੇ ਰਹਿੰਦਾ ਹੈ ਜਿੱਥੇ ਵਿੱਚੇ ਰਹਿੰਦਾ ਵੀ ਹੈ ਤੇ ਵਿੱਚੇ ਚਮੜਾ ਵੀ ਕੱਟਦਾ। ਨਾਮਦੇਵ ਉੱਥੇ ਰਹਿੰਦਾ ਜਿਹਦੇ ਬਾਰੇ ਗੁਆਂਢਣ ਕਹਿੰਦੀ ਏ, ਪਾੜ ਪੜੋਸਣ ਪੁੱਛ ਲੇ, ਨਾਮਾ ਕਾ ਪਹਿਛਾਣ ਛਵਾਈ ਹੋ। ਇਹ ਛਣ ਕਿੱਥੋਂ ਬਣਵਾਈ? ਛਣ ਦਾ ਮਤਲਬ ਛਾਨੀ ਹੁੰਦਾ, ਮਹਿਲ ਤਾਂ ਹੋ ਨਹੀਂ ਸਕਦਾ। ਕਬੀਰ ਦੀ ਵੀ ਟੱਪਰੀ ਸਾੜ ਦਿੱਤੀ ਗਈ ਸੀ, ਜੇ ਕੋਈ ਮਹਿਲ ਹੁੰਦਾ ਤੇ ਕਾਹਨੂੰ ਇਸ ਤਰ੍ਹਾਂ ਸੜ ਜਾਂਦਾ। ਬਹੁਤੇ ਭਗਤ ਟੱਪਰੀਆਂ ਵਿੱਚ ਰਹੇ ਨੇ, ਛੰਨਾ ਵਿੱਚ ਰਹੇ ਨੇ, ਤੇ ਮਹਾਰਾਜ ਕਹਿੰਦੇ ਨੇ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੈ ਭਗਤ ਪਿਆਰੇ। ਕਿਉਂਕਿ ਗੱਲ ਇਹਨਾਂ ਮਹਿਲਾਂ ਤੇ ਛੱਪਰਾਂ ਦੀ ਨਹੀਂ, ਗੱਲ ਮਾਨਸਿਕ ਅਵਸਥਾ ਦੀ। ਕਈ ਵਾਰੀ ਮਹਿਲ ਚ ਪਿਆ ਬੰਦਾ ਵੀ ਅੱਤ ਕੰਗਾਲਾਂ ਨਾਲੋਂ ਦੁਖੀ ਹੁੰਦਾ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ, ਭਲੀ ਸੁਹਾਵੀ ਛਾਪਰੀ ਜਾਂ ਮੈਂ ਗੁਣ ਗਾਏ। ਬਲਕਿ ਤਾਂ ਛਪਰੀ ਦੀ ਗੱਲ ਹੈ, ਹੋਰ ਵੀ ਗੱਲ ਹੈ। ਸੇ ਸਥਲ ਸੋਇਨ ਚੌਬਾਰੇ, ਉਹ ਰੜੇ ਜਿਹੜੇ ਨੇ ਸੋਨੇ ਦੇ ਚੁਬਾਰਿਆਂ ਨਾਲੋਂ ਸੋਹਣੇ ਹੁੰਦੇ ਨੇ, ਜਿੱਥੇ ਭਗਤ ਵਸਦੇ ਨੇ। ਭਗਤਾਂ ਦੇ ਆਤਮਕ ਨਿਵਾਸ ਦੀ ਗੱਲ ਕੀਤੀ, ਆਤਮਕ ਤੌਰ ਤੇ ਮਾਨਸਿਕ ਤੌਰ ਤੇ ਭਗਤਾਂ ਦੀ ਕੀ ਅਵਸਥਾ ਹੁੰਦੀ? ਬਹੁਤ ਉੱਚੀ ਅਵਸਥਾ ਚ ਵਿਚਰਦੇ ਭਗਤ ਰਵਿਦਾਸ, ਕਿਉਂਕਿ ਉੱਥੇ ਰਹਿੰਦੇ ਨੇ, ਮਾਨਸਿਕ ਤੌਰ ਤੇ ਰਹਿੰਦੇ ਨੇ। ਇਸ ਕਰਕੇ ਉਹਨਾਂ ਨੇ ਉਸ ਨਗਰ ਦਾ, ਉਸ ਅਵਸਥਾ ਦਾ ਜ਼ਿਕਰ ਵੀ ਕੀਤਾ। ਕਹਿੰਦੇ ਨੇ ਬੇਗਮ ਪੁਰਾ ਸ਼ਹਿਰ ਕੋ ਨਾ, ਉੱਥੇ ਗਮ ਕੋਈ ਨਹੀਂ। ਦੁੱਖ ਅੰਦੋਹ ਨਹੀਂ ਤੇ ਠਾਉ, ਉੱਥੇ ਦੁੱਖ ਵੀ ਕੋਈ ਨਹੀਂ, ਦੁੱਖ ਜਾਪਦਾ ਹੀ ਨਹੀਂ, ਅਫਸੋਸ ਕੋਈ ਨਹੀਂ। ਅੰਦੋਹ ਅਫਸੋਸ ਨੂੰ ਕਹਿੰਦੇ। ਨਾ ਤਸ਼ਵੀਸ਼ ਕੋਈ ਚਿੰਤਾ ਨਹੀਂ, ਖਿਰਾਜ ਕਿਸ ਦਾ ਦੇਣਾ ਨਹੀਂ, ਨਾ ਮਾਲ ਨਾ ਕੋਈ ਸਾਂਭਣ ਸੰਭਾਣ ਦਾ ਫਿਕਰ ਹੈ। ਖੌਫ ਨਾ ਖਤਾ, ਨਾ ਕਿਸ ਦਾ ਡਰ ਹੈ, ਨਾ ਕੋਈ ਗੁਨਾਹਗਾਰੀ ਵਾਲੀ ਗੱਲ ਹੈ। ਖੌਫ ਨਾ ਖਤਾ, ਨਾ ਤਰਸ ਜ਼ਵਾਲ, ਨਾ ਕੋਈ ਤਰਸਯੋਗ ਹਾਲਤ ਹੈ ਤੇ ਨਾ ਹੀ ਢਹਿੰਦੀ ਕਲਾ ਹੈ। ਜ਼ਵਾਲ ਕਹਿੰਦੇ ਨੇ ਥੱਲੇ ਨੂੰ ਆਉਣਾ, ਕਾਟੇ ਵੱਲ ਜਾਣਾ, ਤਨਜ਼ਲੀ ਵੱਲ ਜਾਣਾ, ਡਿਗਰੇਡ ਹੋਣਾ। ਕਹਿੰਦੇ ਨੇ ਇਹੋ ਜਿਹੀ ਵੀ ਕੋਈ ਗੱਲ ਨਹੀਂ, ਥੱਲੇ ਆਉਣ ਵਾਲੀ ਵੀ ਕੋਈ ਗੱਲ ਨਹੀਂ, ਢਹਿੰਦੀ ਕਲਾ ਵਾਲੀ ਵੀ ਕੋਈ ਗੱਲ ਨਹੀਂ। ਆਪ ਮੋਹੇ ਖੂਬ ਵਤਨ ਗਾਹ ਪਾਈ, ਮੈਨੂੰ ਐਸਾ ਸੋਹਣਾ ਰਹਿਣ ਵਾਲਾ ਥਾਂ ਮਿਲਿਆ। ਵਤਨ ਗਾਹ, ਵਤਨ ਕਹਿੰਦੇ ਨੇ ਰਹਿਣ ਦੇ ਦੇਸ਼ ਨੂੰ, ਗਾਹ ਕਹਿੰਦੇ ਨੇ ਟਿਕਾਣੇ ਨੂੰ, ਥਾਂ ਨੂੰ। ਅਬ ਮੋਹੇ ਖੂਬ ਵਤਨ ਗਾਹ ਪਾਈ, ਊਹਾਂ ਖੈਰ ਸਦਾ ਮੇਰੇ ਭਾਈ, ਮੇਰੇ ਭਰਾਵਾ, ਮੇਰੇ ਮਿੱਤਰਾ, ਉੱਥੇ ਸਦਾ ਹੀ ਆਨੰਦ ਬਣਿਆ। ਕਾਇਮ ਦਾਇਮ ਸਦਾ ਪਾਤਸ਼ਾਹੀ, ਲੋਕਾਂ ਦੀਆਂ ਬਾਦਸ਼ਾਹੀਆਂ ਚਾਰ ਦਿਨਾਂ ਵਿੱਚ ਇਹ ਭੂਪਤ ਸਭ ਦਿਵਸ ਚਾਰ ਕੇ ਚਾਰ ਦਿਨਾਂ ਚ ਅਗਾਂਹ ਪਿਛਾਂ ਹੋ ਜਾਂਦੀਆਂ ਨੇ। ਸਾਡੀ ਪਾਤਸ਼ਾਹੀ ਸਦਾ ਵਾਸਤੇ ਕਾਇਮ ਹੈ। ਦੋਮ ਨਾ ਸੇਮ ਏਕ ਸੋ ਆਹੀ, ਉੱਥੇ ਅਵਲ ਦੋਮ ਸੋਮ ਆਦਿਕ ਬੰਦਿਆਂ ਦੇ ਵੱਖਰੇ ਵੱਖਰੇ ਦਰਜੇ ਕੋਈ ਨਹੀਂ। ਉਸ ਅਵਸਥਾ ਚ ਜਿਹੜੇ ਪਹੁੰਚ ਗਏ ਨੇ, ਸਾਰੇ ਇੱਕ ਸਾਰ ਜੀਵਨ ਜਿਉਂਦੇ, ਇੱਕ ਰਸ ਜੀਵਨ ਜਿਉਂਦੇ, ਦੁਬਿਧਾ ਵਿੱਚ ਨਹੀਂ ਹਨ, ਉੱਚੇ ਨੀਵੇਂ ਦਾ ਕੋਈ ਭੇਤ ਨਹੀਂ ਹੈ। ਆਬਾਦਾਨ ਸਦਾ ਮਸ਼ਹੂਰ, ਉੱਥੋਂ ਦੇ ਵਸਣ ਵਾਲੇ ਸਦਾ ਮਸਤੀਆਂ ਲੈਂਦੇ ਨੇ। ਮਸ਼ਹੂਰ ਹੁੰਦਾ ਹੈ ਸ਼ਹਿਰ ਵਿੱਚ, ਮਸਤੀ ਵਿੱਚ ਆਇਆ ਅਬਦ। ਆਬਾਦ ਉੱਥੋਂ ਦੇ ਰਹਿਣ ਵਾਲੇ ਸਦਾ ਮਸਤੀਆਂ ਚ ਰਹਿੰਦੇ। ਊਹਾਂ ਗਨੀ ਬਸੈ ਮਾਮੂਰ, ਉਸ ਅਵਸਥਾ ਚ ਵਸਣ ਵਾਲੇ ਭਗਤ ਰਵਿਦਾਸ ਜੀ ਕਹਿੰਦੇ ਨੇ ਬੜੇ ਰੱਜੇ ਹੋਏ ਲੋਕ ਨੇ। ਗਨੀ ਕਹਿੰਦੇ ਨੇ ਰੱਜੇ ਹੋਏ, ਵੱਡੇ ਬੰਦੇ ਨੇ, ਪੱਕੇ ਹੋ ਕੇ ਟਿਕਦੇ ਨੇ। ਊਹਾਂ ਗਨੀ ਬਸੈ ਮਾਮੂਰ, ਫਿਰ ਤਿਉਂ ਤਿਉਂ ਸੈਲ ਕਰੇ ਜਿਉਂ ਭਾਵੇ, ਜਿਵੇਂ ਦਿਲ ਕਰਦਾ ਵਿਚਰਦੇ। ਮਹਿਰਮ ਮਹਿਲ ਸੱਚੇ ਵਾਹਿਗੁਰੂ ਅਕਾਲ ਪੁਰਖ ਮਿਹਰਾਮਤਾਂ ਕਰਨ ਵਾਲੇ ਦਾ, ਮਿਹਰਬਾਨ ਸਾਹਿਬ ਦਾ ਮਹਿਲ ਹੈ, ਕੌਣ ਰੋਕ ਸਕਦਾ ਉੱਥੇ, ਨਾ ਕੋ ਅਟਕਾਵੇ। ਕਹਿ ਰਵਿਦਾਸ ਖਲਾਸ ਚਮਾਰਾ, ਕਹਿੰਦੇ ਨੇ ਮੈਂ ਹੁਣ ਆਜ਼ਾਦ ਹੋ ਗਿਆ, ਚਮਾਰ ਹੁਣ ਆਜ਼ਾਦ ਹੋ ਗਿਆ, ਖਲਾਸ ਹੋ ਗਿਆ, ਕਿਸੇ ਦੀ ਪਾਬੰਦੀ ਵਿੱਚ ਨਹੀਂ, ਕਿਸੇ ਦੀ ਗੁਲਾਮੀ ਵਿੱਚ ਨਹੀਂ। ਜੋ ਹਮਸ਼ਹਿਰੀ ਜਿਹੜਾ ਇਸ ਸ਼ਹਿਰ ਚ ਰਹਿਣ ਵਾਲਾ ਹੋ, ਇਸ ਸ਼ਹਿਰ ਚ ਵਸਣ ਵਾਲਾ ਹੋ, ਹਮਸ਼ਹਿਰੀ ਭਾਵ ਮੇਰੇ ਸ਼ਹਿਰ ਚ ਰਹਿਣ ਵਾਲਾ ਹੋ, ਸੋ ਮੀਤ ਹਮਾਰਾ, ਜਿਹੜੇ ਇਹੋ ਜਿਹੀ ਅਵਸਥਾ ਚ ਪਹੁੰਚੇ ਹੋਏ ਨੇ, ਮੇਰੀ ਤਾਂ ਉਹਨਾਂ ਨਾਲ ਬਣੀ। ਤੇ ਜਿਹੜੇ ਇਸ ਅਵਸਥਾ ਚ ਪਹੁੰਚ ਜਾਂਦੇ ਨੇ, ਜਿਨ੍ਹਾਂ ਨੂੰ ਗਮ ਨਾ ਹੋਵੇ,
दुख ना होवे, अंदोह ना होवे, चिंता ना होवे, माल कठा करके सामण दी फिकर ना होवे, किसदा देना ना होवे, ओ लोक बड़े सोहणे हुंदे। ध्यान देना, साहब कहंदे ने सेई सुंदर सोहणे साध संग जिन बहणे, जिन्हां नूं गुरु की संगत च बहना आ गया उन्हां नाल सोहणा होर कोई नहीं हो सकदा। कई बार ऐसा तुसां वेख्या अपने आले दुआले विच, छोटा जिहा बच्चा है, मां चुम चुम के कमली हो जाती, कहती मेरा लाल, मेरा सोना, मेरा चन। एक दिन ऐसा होता है मुंडा जवान हो जाता, मुंडा और भी सोना हो गया, सोना जवान उठे है, चमड़ी ओवे अगे नाल भी सोहनी चिट्टी है, नक्श भी निखर आए ने, वस्त्र भी सोहने पाए ने। छोटे होंदे तो थोड़ा बहुत गंदा भी हो जाता सी, हुण मैल भी नेड़े नहीं लगन देंदा, लेकिन एक दिन होंदा है मां कहती है निज होने आए तो ना जम दो साडे घर। क्यों कहती है ऐसा? क्योंकि उस मुंडे की करतूत विगड़ गई, हुण उह सोहना नहीं लगता, प्यार करन नूं जी नहीं करता, सुपन पूरा है, बाहरों सुपन पूरा है, मगर मां नूं चंगा इस करके नहीं लगता क्योंकि उहदे अंदर दा सुपन गवाच गया। बचपन च अंदर भी सुपन कायम सी, वड्डे हुंदियां खराबियां करके अंदरों कोझा हो गए। और ध्यान देना, बंदा वेखण नूं किड्डा सोहना ते किड्डे सोहने वस्त्र पाए होण, जे उहदियां अखां च काम है ना, ते अणजाण बच्ची कहिंदी है मां इस बंदे दी अख ठीक नहीं, ये वेखदा होर तरह। जे किसी दी बंदियां बंदे दियां अखां विच लोभ होवे ना, ते बंदा चीजा अगां पिछा रख लैंदा, कहिंदा कि ते इस बंदे दी अख दा भरोसा कोई नहीं, कोई चुक ना जा, क्योंकि लोभी अख वाला बंदा इहदी अख विच लालच टपकदा है। ते तुहाडे आले दुआले जिन्ने बंदे हिक फुला के छाती तान के हंकार नाल तुरदे ने, या किसी दी फतेह दा उत्तर नहीं देंदे, तुहानू कोई चंगा लगा अजे तक? जिहड़ा बंदा फतेह बुलाउंदा ही ना होवे, फतेह दा उत्तर ना देंदा होवे, हंकारिया होया, उह बंदा तुहानू कदे चंगा नहीं लग सकदा। काम क्रोध लोभ मोहंकार च ग्रसिया बंदा तां अपने आप नूं चंगा नहीं लगता, किसे नूं की चंगा लगेगा, निरंकार नूं की चंगा लगेगा, गुरु नानक नूं कौन चंगा लगता। साहब कहिंदे ने आपां सारी वार च रोज पढ़दे हां, भगत तेरे मन भावदे, मेरे वाहगुरु जी तेरे भगत जिहड़े ने तेरे मन नूं भी चंगे लगदे ने। क्यों चंगे लगदे ने? दर सोहण कीरत गावदे, उह तेरे दर ते बैठ के तेरा जस गाउंदे ने ते सोहणे हो जांदे। तू बहुत सोहणा है, अत प्रीतम मन मोहना घट सोहना, तेरा दरबार भी बहुत सोहना है, ते जेड़े तेरे दरबार नाल जुड़ गए ओ किवें ना सोहने होणगे। कहिंदे ने लोक, फिजियोलॉजिस्ट कहिंदे ने, मिट्टी का भी असर होंदा। तुसी देखना, कई बार तुसा देखिया होवेगा, कुछ जानवर ऐसे होंदे ने जेड़े रुखां ते पक्के ही रहिंदे ने, जिहो जिहा रुख ते रहिंदे होण उहो जिहा उहनां दे खंभ हो जांदे ने, उहो जिहा रंग हो जांदा। कलर दे सप दा रंग होर है, घाव च रहण वाले सप दा रंग हरा है, काली मिट्टी च रहण वाले नागां दे रंग सुरमई ते काले ने। क्यों? मिट्टी भी अपना रंग चढ़ाउंदी, घाह भी अपना रंग चढ़ाउंदा। बर्फा दे इलाकियां च रहण वाले बंदे चिट्टे ने, इक्वेटर दे नेड़े रहण वाले लोक जिहड़े ने ओह काले काले, क्योंकि काली मिट्टी दे च रहिंदे। की कारण है? मिट्टी भी अपना रंग चढ़ाउंदी है, ते बंदा संगत च बह जाए संगत दा रंग ना चढ़ेगा, गुरु की हजूरी च बैठ जाए गुरु का रंग ना चढ़ेगा, जिसने गुरु नानक नाल जुड़ के बैठेगा गुरु नानक का रंग चढ़ेगा। गरीबी आवेगी, निम्रता आवेगी, हंकार मिट जाएगा। जिथे काम रहिंदा सी उथे राम रहेगा, जिथे क्रोध रहिंदा सी क्रोध निकल जाएगा, उथे बोध आ जाएगा, सोझी आ जाएगी, जिथे लभ वसदा सी लोभ वसदा सी उथे रब वसेगा, जिथे मोह वसदा सी उथे मोहन वसेगा, जिथे हंकार रहिंदा सी उथे निरंकार वसेगा, ते बंदा बदलना जाएगा, बंदा होर दा होर हो जाएगा। तुसा वेखिया कई महापुरुष जिहड़े भगती ते सिमरन वाले ने, शकलों कोई बहुते सोहणे ने, लेकिन आखीदा बाबा जी दे दर्शन करने। क्यों? की दर्शनां च की पिया है? काला रंग है, मुंह ते माता दे भी दाग ने, मोटी सारी ऐनक लगी हुई है। बाबे दा वेखण वाला की है? उस बाबे दा जीवन वेखण वाला, उहदे दर्शन करके चित प्रसन्न हुंदा है, क्योंकि वह बंदा रविदास की नगरी के वसण वाला है, जिथे बेगम पुरा है, सूख महल जाके ऊच दुआरे, बंदा बदल जाता है। उस अवस्था च जाके मनुख बाहरों भावे कुछ नजर आवे, अंदरों इन्ना पवित्र ते स्वच्छ हो जाता है, गुरु नानक नूं चंगा लगता है, प्रभु नूं चंगा लगता है, संसार नूं चंगा लगता है, अपने आपे नूं चंगा लगता है। धन गुरु अर्जन साहब सच्चे पातशाह संगत सहित बैठे सन, कुछ प्यारियां प्यारियां विचारां दे नाल सिमरन अभ्यास का समा सी, सारे जुड़ के नेत्र बंद करके चौंकड़े मार के बैठे, साहब आप भी जुड़ के बैठे, अचानक थोड़ी जी खलबली हो गई,
ਬਾਹਰ ਸ਼ੋਰ ਮਚਿਆ। ਸਾਹਿਬਾਂ ਨੇ ਨੇਤਰ ਖੋਲੇ, ਕਿਉਂ ਬਾਈ ਇਹ ਬਾਹਰ ਰੌਲਾ ਕਾਹਦਾ ਹੈ, ਸ਼ੋਰ ਕਾਹਦਾ? ਕਿਸੇ ਪ੍ਰੇਮੀ ਨੇ ਕਿਹਾ, ਕਹਿਣ ਲੱਗਾ ਮਹਾਰਾਜ ਆ ਬਾਹਰੋਂ ਇੱਕ ਬੰਦਾ ਆਇਆ, ਉਹ ਕਹਿੰਦਾ ਵੀ ਆਪਣੇ ਇਸ ਸਥਾਨ ਤੇ ਕੁਝ ਚੋਰ ਆ ਵੜੇ। ਸਾਹਿਬ ਮੁਸਕਰਾ ਪਏ, ਕਹਿਣ ਲੱਗੇ ਉਹਨਾਂ ਨੇ ਵੇਖਿਆ ਕਿ ਜੀ ਹਾਂ ਖੁਰਾ ਆਇਆ, ਬੰਦਾ ਆਇਆ, ਦੌੜ ਕੇ ਅੰਦਰ ਲੰਘ ਆਇਆ। ਉਹਦਾ ਖੁਰਾ ਦੱਸਦਾ ਹੈ ਕਿ ਇਸ ਦਰਵਾਜ਼ੇ ਅੰਦਰੋਂ ਅੰਦਰ ਲੰਘਿਆ। ਸਾਹਿਬ ਕਹਿਣ ਲੱਗੇ ਜਿਹੜੇ ਚੋਰ ਦੇ ਭਾਲੂ ਨੇ ਉਹਨੂੰ ਬੁਲਾ ਲੈ ਅੰਦਰ, ਚੋਰ ਦੇ ਲੱਭਣ ਵਾਲਿਆਂ ਨੂੰ, ਖੋਜੀਆਂ ਨੂੰ ਬੁਲਾ ਲਓ ਅੰਦਰ। ਉਹ ਬੰਦੇ ਜਿਹੜੀ ਵਾਹਰ ਲੱਗੀ ਸੀ ਚੋਰ ਦੇ ਮਗਰੋਂ ਆ ਗਏ, ਮਹਾਰਾਜ ਦਾ ਸਤਿਕਾਰ ਕੀਤਾ, ਕਹਿਣ ਲੱਗੇ ਸਤਿਗੁਰੂ ਜੀ ਸਾਡਾ ਚੋਰ ਇੱਥੇ ਅੰਦਰ ਆਇਆ, ਖੁਰਾ ਦੱਸਦਾ। ਸਾਹਿਬ ਕਹਿਣ ਲੱਗੇ ਭਾਈ ਜੇ ਤੁਹਾਡਾ ਚੋਰ ਇੱਥੇ ਤੇ ਵੇਖ ਲਓ, ਆ ਜਾਓ। ਆ ਜਿਹੜੇ ਬੰਦੇ ਬੈਠੇ ਨੇ, ਸੰਗਤ ਸਜੀ ਹੋਈ ਐਨ ਜੁੜ ਕੇ ਬੈਠੇ ਨੇ ਸਾਰੇ। ਸਾਹਿਬ ਕਹਿਣ ਲੱਗੇ ਇਹਨਾਂ ਦੇ ਵਿੱਚੋਂ ਜਿਹੜਾ ਤੁਹਾਡਾ ਚੋਰ ਹੈ ਭਾਈ, ਦੇਖ ਲਓ। ਵੇਖਿਆ ਕਿਸੇ ਨੇ? ਇੱਕ ਬੰਦਾ ਕਹਿੰਦਾ ਜੀ ਮੈਂ ਮਾੜੀ ਜੀ ਝਲਕ ਵੇਖੀ ਸੀ, ਬਾਕੀ ਤਾਂ ਖੁਰਾ ਹੀ ਲੱਭਦੇ ਆਏ। ਸਾਹਿਬ ਕਹਿਣ ਲੱਗੇ ਜੇ ਵੇਖਿਆ ਤੇ ਲੱਭ ਲਓ। ਉਹ ਸਾਰੇ ਦੇਖਣ ਲੱਗ ਪਏ, ਉਹ ਦੇਖੀ ਜਾ ਰਹੇ ਨੇ, ਬੰਦਾ ਨੀ ਪਿਆ ਲੱਭਦਾ। ਅੱਗੇ ਪਾਸੇ ਆ ਗਏ, ਅਗਲੇ ਪਾਸੇ ਸਾਰਿਆਂ ਦੇ ਚਿਹਰਿਆਂ ਵੱਲ ਵੇਖਦੇ ਨੇ, ਬੰਦਾ ਅਜੇ ਵੀ ਨਹੀਂ ਦਿਸਦਾ ਪਿਆ। ਸਾਹਿਬ ਆਪਣੇ ਆਸਣ ਤੋਂ ਉੱਠ ਬੈਠੇ। ਉਹ ਜਿਹੜਾ ਨਵਾਂ ਗੁੰਤਕ ਸੀ, ਜਿਹੜਾ ਨਵਾਂ ਬੰਦਾ ਆ ਕੇ ਬੈਠਾ ਸੀ ਨਾ, ਸਾਹਿਬ ਤਾਂ ਜਾਣਦੇ ਪਛਾਣਦੇ ਨੇ ਸਭ ਨੂੰ। ਸਾਹਿਬਾਂ ਨੇ ਉਹਦੀ ਪਿੱਠ ਪਿੱਛੇ ਆ ਕੇ ਉਹਦੇ ਸਿਰ ਤੇ ਹੱਥ ਰੱਖ ਦਿੱਤਾ। ਕਹਿਣ ਲੱਗੇ ਆਹ ਬੰਦਾ ਤਾਂ ਨਹੀਂ ਤੁਹਾਡਾ। ਜਿਸ ਵੇਲੇ ਸਾਹਿਬਾਂ ਨੇ ਸਿਰ ਤੇ ਹੱਥ ਰੱਖਿਆ, ਉਸ ਬੰਦੇ ਦੇ ਅੰਦਰ ਚਰਨਾਹਟ ਛਿੜੀ, ਉਹਦੇ ਲੂਹ ਲੂਹ ਚ ਰਸ ਭਰ ਗਿਆ। ਸਾਹਿਬਾਂ ਨੇ ਮੇਰੇ ਸਿਰ ਤੇ ਹੱਥ ਰੱਖ ਦਿੱਤਾ। ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਮੇਰੇ ਪਾਪੀ ਦੇ ਸੀਸ ਤੇ, ਉਹਦੇ ਨੇਤਰਾਂ ਚ ਪਤਾ ਨੀ ਕੀ ਭਰ ਗਿਆ, ਨੇਤਰ ਬੰਦ ਨੇ, ਸਾਰਾ ਸਰੀਰ ਜਿਹੜਾ ਰੋਮ ਰੋਮ ਉਹਦਾ ਰਸ ਨਾਲ ਭਰਿਆ, ਸਵਾਦ ਨਾਲ ਭਰਿਆ। ਉਹ ਅਗਾਹ ਹੋਏ ਕਿ ਮਹਾਰਾਜ ਉਚੇਚਾ ਕਹਿੰਦੇ ਪਏ ਨੇ ਆਹ ਤਾਂ ਨੀ ਤੁਹਾਡਾ ਬੰਦਾ। ਉਹ ਅੱਗੇ ਹੋਏ, ਉਹਨਾਂ ਨੇ ਵੇਖਿਆ, ਵੇਖ ਕੇ ਸਿਰ ਮਾਰਤਾ, ਕਹਿਣ ਲੱਗੇ ਨਹੀਂ ਮਹਾਰਾਜ ਇਹ ਤਾਂ ਨਹੀਂ, ਇਹ ਤਾਂ ਕੋਈ ਪਰਮ ਸਾਧ ਜਾਪਦਾ, ਇਹ ਤਾਂ ਕੋਈ ਪਰਮ ਸੰਤ ਜਾਪਦਾ, ਇਹ ਤਾਂ ਕੋਈ ਤੁਹਾਡਾ ਪਿਆਰਾ ਰੱਬ ਦੇ ਪਿਆਰ ਵਾਲਾ ਐਡਾ ਜੁੜਿਆ ਬੰਦਾ, ਮਹਾਰਾਜ ਇਹ ਚੋਰ ਤਾਂ ਹੋ ਹੀ ਨਹੀਂ ਸਕਦਾ, ਸਾਨੂੰ ਭੁਲੇਖਾ ਲੱਗਦਾ। ਮਹਾਰਾਜ ਇੱਥੇ ਜਿੰਨੇ ਬੈਠੇ ਨੇ ਇਹਨਾਂ ਚ ਚੋਰ ਕੋਈ ਜਾਪਦਾ ਹੀ ਨਹੀਂ। ਸਾਹਿਬ ਕਹਿਣਗੇ ਤੁਹਾਡਾ ਮਾਲ ਕੀ ਲੈ ਕੇ ਦੌੜਿਆ? ਕਿ ਜੀ ਮਾਲ ਤਾਂ ਛੱਡ ਗਏ, ਮਾਲ ਤਾਂ ਛੱਡ ਕੇ ਭਜਿਆ। ਸਾਹਿਬ ਕਹਿਣ ਲੱਗੇ ਫਿਰ ਇੰਜ ਕਰੋ, ਮਾਲ ਤੁਹਾਡੇ ਕੋਲ ਪਹੁੰਚ ਗਿਆ, ਚੋਰ ਸਾਡੇ ਕੋਲ ਪਹੁੰਚ ਗਿਆ, ਭਾਵੇਂ ਉਹ ਕਿਧਰੇ ਵੀ ਹੈ, ਮਾਲ ਤੁਸੀਂ ਆਪਣਾ ਸਾਂਭੋ, ਚੋਰ ਨੂੰ ਅਸੀਂ ਸਾਂਭ ਲਾਂ। ਕਿ ਮਹਾਰਾਜ ਜਿਵੇਂ ਹੁਕਮ, ਸਾਹਿਬਾਂ ਨੇ ਹੁਕਮ ਪਾ ਕੇ ਉਹ ਤਾਂ ਪ੍ਰਸੰਨ ਚਿੱਤ ਮੁੜ ਗਏ ਕਿ ਮਹਾਰਾਜ ਜੋ ਤੁਸੀਂ ਕਹਿੰਦੇ ਹੋ ਠੀਕ ਹੈ। ਸਿੱਖਾਂ ਕਿਹਾ ਮਹਾਰਾਜ ਜੇ ਚੋਰ ਇੱਥੇ ਹੀ ਹੈ ਤੇ ਆਪਾਂ ਕੁਝ ਖਿਆਲ ਕਰੀਏ। ਸਾਹਿਬ ਕਹਿਣਗੇ ਖਿਆਲ ਕਰਨ ਦੀ ਲੋੜ ਹੀ ਨਹੀਂ, ਇੱਥੇ ਜਿਹੜਾ ਆ ਗਿਆ ਚੋਰ ਹੁਣ ਚੋਰ ਨਹੀਂ ਰਹਿ ਸਕਦਾ। ਧਿਆਨ ਦੇਣਾ, ਜਿਹੜਾ ਗੁਰੂ ਕੀ ਹਜ਼ੂਰੀ ਚ ਆ ਕੇ ਵੀ ਨਾ ਬਦਲੇ, ਗੁਰੂ ਕੀ ਸੰਗਤ ਵਿੱਚ ਆ ਕੇ ਵੀ ਨਾ ਬਦਲੇ, ਗੁਰੂ ਕੀ ਸੋਹ ਪਾ ਕੇ ਵੀ ਨਾ ਤਬਦੀਲ ਹੋਏ। ਬਾਬਾ ਰਾਮ ਕਿਸ਼ਨ ਜੀ ਅੱਡਣ ਸ਼ਾਹੀ ਗੁਰਮੁਖ ਪਿਆਰੇ ਸੇਵਾ ਪੰਥੀ, ਇਹਨਾਂ ਦੇ ਕੋਲ ਕੋਈ ਬੰਦਾ ਮਿਲਣ ਆ ਗਿਆ ਸੀ, ਆ ਕੇ ਬੜੇ ਪਿਆਰ ਨਾਲ ਮਿਲਿਆ ਤੇ ਕਹਿਣ ਲੱਗਾ ਬਾਬਾ ਜੀ ਇੱਕ ਛੋਟੀ ਜਿਹੀ ਅਮਾਨਤ ਰੱਖਣੀ ਹੈ। ਕਹਿਣ ਲੱਗੇ ਕੀ ਹੈ? ਕਹਿਣ ਲੱਗਾ ਥੋੜਾ ਜਿਹਾ ਘਿਓ ਦਾ ਇੱਕ ਪੀਪਾ ਇਹ ਰੱਖ ਜਾਵਾਂ ਤੁਹਾਡੇ ਕੋਲ, ਅਗਲੇ ਪਿੰਡੋਂ ਹੋ ਕੇ ਕੱਲ ਮੁੜਦਾ ਲੈ ਜਾਵਾਂਗਾ। ਕਹਿਣ ਲੱਗੇ ਇਸ ਤਰ੍ਹਾਂ ਕਰ, ਮੇਰੇ ਕੋਲ ਕਾਹਦੇ ਨਹੀਂ ਲਏ ਆ, ਅੰਦਰ ਮਹਾਰਾਜ ਦੇ ਕਮਰੇ ਚ ਰੱਖ ਜਾ, ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਚ, ਵੱਡੇ ਕਮਰੇ ਚ, ਉੱਥੇ ਹਾਲ ਚ ਰੱਖ ਜਾ ਜਿੱਥੇ ਸੰਗਤ ਬੈਠਦੀ, ਉੱਥੇ ਰੱਖ ਜਾ, ਕੱਲ ਆ ਕੇ ਲੈ ਜਾਈ। ਗਿਆ ਪੀਪਾ ਉੱਥੇ ਨੁੱਕਰ ਚ ਰੱਖ ਕੇ ਚਲਾ ਗਿਆ। ਅਗਲੇ ਦਿਨ ਫੇਰ ਆ ਗਿਆ, ਆਇਆ ਸਿੱਧਾ ਮੱਥਾ ਟੇਕਿਆ, ਜਾ ਕੇ ਵੇਖਿਆ ਪੀਪਾ ਉੱਥੇ ਨਹੀਂ ਸੀ। ਆ ਗਿਆ ਫਤਿਹ ਬੁਲਾਈ, ਪਿਆਰ ਨਾਲ ਮਿਲਿਆ ਬਾਬਾ ਜੀ ਨੂੰ, ਕਹਿਣ ਲੱਗਾ ਬਾਬਾ ਜੀ ਪੀਪਾ ਉੱਥੇ ਨਹੀਂ ਮਿਲਿਆ। ਕਹਿਣ ਲੱਗੇ ਕੋਈ ਗੱਲ ਨੀ, ਭੰਡਾਰੀ ਨੇ ਚੁੱਕ ਕੇ ਸਾਂਭ ਦਿੱਤਾ, ਸਟੋਰ ਵਾਲੇ ਨੂੰ ਪੁੱਛ, ਬੁਲਾ ਲਿਆ, ਕਿਉਂ ਬਈ ਗੁਰਮੁਖਾ ਇਹਦਾ ਪੀਪਾ ਤੂੰ ਰੱਖਿਆ? ਕਹਿੰਦਾ ਜੀ ਮੈਂ ਤਾਂ ਵੇਖਿਆ ਨਹੀਂ। ਅੱਛਾ ਲਾਂਗਰੀ ਨੂੰ ਬੁਲਾਓ, ਨੇ ਕਿਤੇ ਵਰਤੀ ਨਾ ਲਿਆਓ। ਲਾਂਗਰੀ ਨੂੰ ਬੁਲਾਇਆ, ਕਿਉਂ ਬਈ ਗੁਰਮੁਖਾ ਤੂੰ ਇਹਦਾ ਪੀਪਾ ਤਾਂ ਨਹੀਂ ਲੈ ਲਿਆ, ਚੁੱਕ ਲਿਆ ਕਿਤੇ ਵਰਤ ਲਿਆ, ਅੰਦਰ ਹਾਲ ਵਿੱਚ ਪਿਆ ਸੀ। ਕਹਿੰਦਾ ਜੀ ਮੈਂ ਤਾਂ ਵੇਖਿਆ ਵੀ ਨਹੀਂ, ਮੈਨੂੰ ਲੋੜ ਹੀ ਨਹੀਂ ਪਈ। ਬਾਬਾ ਜੀ ਰੋਣ ਲੱਗ ਪਏ, ਉਹ ਕਹਿਣ ਲੱਗਾ ਮਹਾਰਾਜ ਬਾਬਾ ਜੀ ਤੁਸੀਂ ਰੋਂਦੇ ਕਿਉਂ ਜੀ? ਤੂੰ ਸਾਡੇ ਨੇਤਰ ਕਿਉਂ ਸੱਜਲ ਹੋ ਗਿਆ? ਤੁਹਾਡਾ ਗੱਚ ਕਿਉਂ ਭਰ ਗਿਆ? ਇੱਕ ਪੀਪਾ ਘਿਓ ਦੀ ਗੱਲ ਹੈ, ਤੁਹਾਡੇ ਬਖਸ਼ੇ ਲਵੇਰੇ ਨੇ, ਤੁਹਾਡੀਆਂ ਅਸੀਸਾਂ ਨਾਲ ਘਰ ਚ ਸਾਰੀਆਂ ਪਦਾਰਥਾਂ ਦੀ ਕੋਈ ਕਮੀ ਨਹੀਂ, ਘਿਓ ਹੋਰ ਹੋ ਜਾਏਗਾ, ਐਡੀ ਕਿਹੜੀ ਗੱਲ? ਮੈਂ ਤਾਂ ਕਿਸੇ ਮਿੱਤਰ ਨੂੰ ਦੇਣਾ ਸੀ, ਇਕੱਠਾ ਕਰਕੇ ਲਿਆਂਦਾ ਸੀ, ਕੋਈ ਨੀ ਉਹਨੂੰ ਫਿਰ ਦੇ ਦਿਆਂਗੇ, ਤੁਸੀਂ ਦਿਲ ਕਿਉਂ ਛੋਟਾ ਕਰ ਲਏ? ਇੱਕ 15-16 ਸਿਰ ਘਿਓ ਦੀ ਗੱਲ ਹੈ। ਬਾਬਾ ਜੀ ਕਹਿਣ ਲੱਗੇ ਤੇਰੇ 15-16 ਸਿਰ ਘਿਓ ਨੂੰ ਨੀ ਰੋਂਦੇ, ਅਸੀਂ ਉਸ ਬੰਦੇ ਨੂੰ ਰੋਂਦੇ ਹਾਂ ਜਿਹੜਾ ਗੁਰਦਰਬਾਰ ਵਿੱਚ ਆਇਆ, ਚੋਰ ਤੇ ਚੋਰ ਦਾ ਚੋਰ ਹੀ ਮੁੜ ਗਿਆ, ਇੱਥੋਂ ਵੀ ਚੋਰੀ ਕਰਕੇ ਗਿਆ, ਉਹ ਹੁਣ ਸਾਧ ਕਿੱਥੇ ਬਣੇਗਾ? ਅਸੀਂ ਉਹਦੇ ਜੀਵਨ ਨੂੰ ਰੋਂਦੇ ਹਾਂ। ਸਰਬੱਤ ਕਾ ਭਲਾ ਲੋਚਣ ਵਾਲੇ ਚਾਹੁੰਦੇ ਨੇ ਜਿਹੜਾ ਗੁਰੂ ਕੀ ਹਜ਼ੂਰੀ ਚ ਆਇਆ, ਇੱਥੋਂ ਤਾਂ ਕਮ ਸੇ ਕਮ ਬਦਲ ਕੇ ਜਾਵੇ, ਇੱਥੋਂ ਤਾਂ ਸੋਹਣਾ ਹੋ ਕੇ ਜਾਵੇ।
चोर किसी चंगा नहीं लगता, डाकू किसी चंगा नहीं लगता, मां पुत्र की सांझ टुट जाती है, प्यो नू चंगा नहीं लगता, भरावां नू चंगा नहीं लगता, होर किसी निरंकार नू ते गुरु नानक नू या अपने आप नू कित्थे चंगा लगना है, संसार नू कित्थे चंगा लगना है, अपनियां नू चंगा नहीं लगता। माड़ियां वैभतां वाला बंदा किसी नू चंगा नहीं लगता। और जिन्ना चिर मनुख दे अपने अंदर कमजोरियां होण, एक कवि ने गल कही, वो कहिंदा करो दोस्तों पहले आप अपनी इज्जत, अगर चाहते हो तुम इज्जत ज्यादा, तू चाहना संसार तेरा मान करे तो तू पहले अपना मान कर, पर खिमा करना मैं सोहने सोहने कपड़े विखा के हो सकता तुहानू किसी हद तक चंगा लग जा, पर जे मेरे अंदर काम ते क्रोध ते पैरे ने मैं अपने आप नू चंगा तो नहीं लग सकता, मैनू तो पता मैं की हां, मेरी करतूत की। हां जिस दिन मैं अंदरों सुचा हो जावा, मैं अपनी निगाह विच आप ही उच्चा उठ जावा, आप ही शुद्ध हो जावा, उस दिन तुसी भी मान करोगे, संसार मान करेगा, उस दिन गुरु नानक भी मान देगा। जिस दिन मैं अपनी इज्जत दे आप योग हो जावांगा, उस दिन संसार किवें ना मान करेगा, प्रभु दे दर ते भी उच्चा हो जावांगा। जेड़ा गुरु दर नाल जुड़ गया है

ਹੈ। ਇਹ ਮੇਰੇ ਅਕਾਲ ਪੁਰਖ, ਉਹਦੇ ਵਿੱਚੋਂ ਤੁਸੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ, ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ?